0: ਹਾਰਿਆ ਤਾਂ ਗੁਰਮਹਿਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰਿਆ
1: ਥੋੜੇ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਂਵਦੇ ਹਰ ਪੁੱਜਣ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਾਰਾ ਹੀ ਜੋ ਬਨਹਾਰਿਆ ਜਾਰਾ ਹੀ ਜੋ ਬਨਹਾਰਿਆ
0: ਜਿੱਥੇ ਜਾਏ ਵਹ ਮੇਰਾ ਸਾਥ।

0: ਹਰ ਪੁੰਨ ਕੇਰੀ।
1: ਸਲੋਕ ਮਹਲਾ ਪਹਿਲਾ, ਪਹਿਲਾ ਸੁਚਾ ਆਪ ਹੋਏ ਸੁੱਚੇ ਬੈਠਾਇ। ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਠਿਓ ਜਾਏ, ਸੁੱਚਾ ਹੋਏ ਕੇ ਜੇਵਿਆ ਲੱਗਾ ਪੜਨ ਸਲੋਕ। ਕਹੋਥੀ ਜਾਈ ਸੱਟਿਆ ਕਿਸੇ ਲੱਗਾ ਦੁੱਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਹਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉਂ ਤਣ ਗੱਡਿਆ ਥੁੱਕਾ ਪਈਆ ਤਿੱਤ, ਜਿਤ ਮੁੱਖ ਨਾਮ ਨਾ ਉਛਰੈ ਬਿਣ ਨਾ ਵਿਰਸਖਾ। ਨਾਨਕ ਐਵੇਂ ਜਾਣੀਐ ਤਿੱਤ ਮੁੱਖ ਥੁੱਕਾ ਪਾਹੇ ਮਹਲਾ ਪਹਿਲਾ।
0: ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾਹੋ। ਭੰਡ ਮੋਆ ਭੰਡ ਪਾਲੀਐ, ਭੰਡ ਹੋਵੇ ਬੰਦਾਨ। ਸੋ ਕਿਉਂ ਮੰਦਾ ਆਖੀਐ ਜਿਤ ਜਮ ਮਹਿ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀ ਹੈ ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਪੌੜੀ ਸਾਕੂ ਆਖੇ ਆਪਣਾ, ਜਿਸ ਨਾਹੀ ਸੋਚੁਣ ਕੱਢੀਐ ਕੀਤਾ ਆਪੋ ਆਪਣਾ। ਆਪੇ ਹੀ ਲੇਖਾ ਸੰਢੀਏ ਜਹਿਰਣਾ ਨਾਹੀ ਹੈ ਤਜਗ, ਤਕਾਇਤ ਗਾਰ ਬਹੰਡੀਏ ਮੰਦਾ ਕਿਸੇ।

0: ਮੂਰਖ ਨਾਲ ਨਾ ਲੁਜੀਐ
1: ਸਭੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਧੀਐ ਜਾ ਰਹਿਣਾ ਨਾ ਹੀ ਐਤ ਜਗ ਤੱਕ ਆਇਤ ਗਰਭ ਹੰਦੀ ਹੈ ਮੰਦਾ ਕਿਸ ਨਾ ਆਖੀਐ ਪਰ ਅੱਖਰ ਇਹੋ ਬੁਝੀਐ ਮੂਰਖੇ ਨਾਲ ਨਾ ਲੁਜੀਐ ਮੂਰਖੇ ਨਾਲ ਨਾ ਲੁਜੀਐ।

0: ਲਹਿ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਉ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾ, ਪ੍ਰਵਾਹ ਨਾ ਇੱਕ ਸਹਿਕੇਰੀ ਬਾਜ ਸੱਚੇ ਨਾ। ਦਰਵਾਟ ਉੱਪਰ ਖਰਚ ਮੰਗਾ ਜਬੈ ਦੇਤਾ ਖਾਏ, ਦਿਬਾਣਿਕੋ ਹਮਾ ਤੁਮਾ ਮੇਲ, ਦਿਬਾਣਿਕੋ ਕਲਮ ਏਕਾ ਹਮਾ ਤੁਮਾ ਮੇਲ। ਦਰ ਲੈ ਲੇਖਾ ਪੀੜ ਛੁੱਟੈ, ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀਓ। ਕੱਲ ਆਪੇ
0: ਹੀ ਤੈ ਧਾਰੀਐ ਦੇਖ ਕੀਤਾ ਆਪਣਾ,
1: ਘਰ ਕੱਚੀ
0: ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ।
1: ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ, ਕਿਉ ਸਾਹਿਬ
0: ਮਨੋ ਵਿਸਾਰੀਐ ਆਪਣ ਹੱਥੀ ਆਪਣਾ।
1: ਆਪੇ ਹੀ ਕਾਜ ਸਵਾਰੀਐ, ਕਾਜ ਸਵਾਰੀਐ, ਕਾਜ ਸਵਾਰੀਐ,
2: ਆਪੇ ਹੀ ਕਰਨਾ ਕਿਉ ਕਲ ਆਪੇ ਹੀ ਤੈ ਧਾਰੀ ਹੈ। ਦੇਖਿਆ ਕੀਤਾ ਆਪਣਾ ਤਰਕਤੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ। ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਵੱਲੋਂ ਵੀ ਸਾਰੀ ਹੈ ਆਪਣਾ।

0: ਸਲੋਕ ਮਹਲਾ ਦੂਜਾ ਇਹਕ ਨਹੀਂ ਆਸਕੇ ਦੂਜ ਲਗੇ ਜਾਇ ਨਾਨਕ ਆਸਕ ਕਾਂਡੀਐ ਸਧੀ ਰਹਿ ਸਮਾਇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਇ ਆਸਕ ਇਹੋ ਨਾ ਆਖੀਐ ਜੇ ਲਿਖੇ ਵਰਤੇ ਸੋਈ ਮਹਲਾ ਦੂਜਾ
1: ਸਲਾਮ ਜਵਾਬ ਦੂਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੂਵੇਂ ਕੁੜੀਆਂ ਥਾਏ ਨ ਕਾਈ ਪਾਏ ਪੌੜੀ ਜਿਸੇ ਵੇ ਸਪਾਈਐ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀ।

0: ਲਗਾ ਸੋ ਪਰਵਾਨ ਮਹਲਾ ਦੂਜਾ।
1: ਜੋ ਜੀ ਹੋਏ ਸੋ ਗਵਹਿ ਮੁਹਕਾ ਕਹਿਆ ਵਾਉ, ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ, ਭਿਉਨਿਆ ਮਹਲਾ ਦੂਜਾ। ਨਾਲ ਪਿਆਣੇ ਦੋਸਤੀ ਕਦੇ ਨਾ ਵੈ ਰਾਸ, ਜਿਹਾ ਜਾਣੈ ਤਿਹੋ ਵਰਤੈ, ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸ ਮਾਵੈ, ਦੂਜੀ ਹੋਵੈ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਕੂੜ ਕਮਾਣੈ ਕੂੜੋ ਹੋਵੈ, ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
0: ਨਾਲ

0: ਪਾਣ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਵਾ ਸੁਨਾਨ ਹੁਕਮਨਾ ਚੱਲੀ ਨਾਲ ਖਸਮ ਚਲੇ ਅਰਦਾਸ ਲੈ ਅਰਦਾਸ ਲੈ ਅਰਦਾਸ
1: ਥੋੜੀ ਚਾਕਰ ਲੱਗੇ ਚਾਕਰ ਜੇ ਚੱਲੇ ਖਸਮੇ ਭਾਏ ਹੁਰਮਤ ਕਿਸਮੋ ਅਗਲੀ ਹੋਵੋ ਜੋ ਬਦੂਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸਦਾ ਦਿੱਤਾ ਖਾਵ ਨਾ ਤਿਸ ਕਹੀਏ ਸਾਬਾ ਨਾਨਕ ਹੁਕਮ ਨਾ ਚੱਲੇ।

0: ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਭਾਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀ ਹੈ ਜਿਸੇ ਤੀ ਖਸਮ ਸਮਾਏ ਪੌੜੀ, ਨਾਨਕ ਕਲਪਨ ਜਾਪਣੀ ਹਰ ਤਾਂ ਕਹਿ ਪਾਰਵਾਰ ਆਪ ਕਰਾਏ ਸਾਖੀ, ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ, ਇੱਕ ਤੁਰੀ ਚੜੈ ਦਿਸਿਆ ਆਪ ਕਰਾਏ ਕਰਿਆ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਐਫ ਐਮ ਬੈਂਡ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੋਂ ਬੋਲ ਰਹੇ ਹਾਂ। ਲੋ ਪੇਸ਼ੇ ਖਿਦਮਤ ਸੂਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

रमेश चिनीथला मौजूदा केपीसीसी प्रधान सन्नी जोसफ केपीसीसी दे साबका प्रधान के मुरलीधरन अते आईयूएमएल नेता पीके कुनहाली कुट्टी नवे मंत्रीमंडल विच सीनियर नेतावां विचों इक ने। प्रधानमंत्री नरेंद्र मोदी ने वीडी सतीशन नूं केरलम दे मुख्यमंत्री वजों सहुं चुक्कण ते वधाई दित्ती ए। एक सोशल मीडिया पोस्ट विच श्री मोदी ने कहा कि केंद्र सरकार लोकां दियां आसां उम्मीदां नूं पूरा करन विच नवीं बणी केरलम सरकार नूं हर संभव सहायता दा भरोसा देगी। पंजाब विच 26 मई नूं होण वालियां नगर निगम चोणां तों पहलां 10,809 उम्मीदवारां ने नामजदगी पत्र दाखल कीते ने। शनिचरवार नामजदगियां दाखल करन दा आखरी दिन सी। ए चोणां 8 नगर निगमां समेत 105 स्थानक संस्थावां लई होणगियां। राज चोण कमिशन मुताबिक 8 नगर निगमां लई 2,154 उम्मीदवारां ने नामजदगियां दाखल कीतियां ने। 76 नगर कौंसलां लई 7,334 अते 21 नगर पंचायतां लई 1,321 नामजदगियां दाखल कीतियां गईयां ने। नामजदगी पत्रा दी पड़ताल अज होएगी जदों कि नामजदगियां वापस लैण दी आखरी तरीक भलके 19 मई तय कीती गई ए। नतीजे 29 मई नूं ऐलाने जाणगे। कमिशन ने चोणां नूं निरपक्ष सुतंत्र अते शांतिपूर्ण ढंग नाल कराउण लई सारे प्रबंध कीते ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @AIRR ਜਲੰਧਰ, ਸਾਡਾ ਫੇਸਬੁੱਕ ਪੇਜ @RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @AIR ਜਲੰਧਰ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰੱਕ ਦੀ ਸਾਹਮਣੇ ਤੋਂ ਆ ਰਹੀ ਇਕ ਵੈਨ ਨਾਲ ਟੱਕਰ ਹੋ ਗਈ। ਵੈਨ ਵਿਚ 2 ਔਰਤਾਂ ਸਮੇਤ 10 ਲੋਕ ਸਵਾਰ ਸਨ। ਇਹ ਹਾਦਸਾ ਜ਼ਿਲ੍ਹਾ ਸਦਰ ਮੁਕਾਮ ਤੋਂ 40 ਕਿਲੋਮੀਟਰ ਦੂਰ ਪੀਲੀਭੀਤ ਬਸਤੀ ਸ਼ਾਰਾ ਤੇ ਅਦਲਿਸਪੁਰ ਪਿੰਡ ਨੇੜੇ ਵਾਪਰਿਆ। ਪੁਲਿਸ ਮੌਕੇ ਤੇ ਪਹੁੰਚੀ ਤੇ ਜ਼ਖਮੀਆਂ ਨੂੰ ਨੇੜੇਲੇ ਹਸਪਤਾਲ ਵਿਚ ਦਾਖਲ ਕਰਵਾਇਆ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਫਰਾਰ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ ਹੋਏ ਸੜਕ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਹਾਦਸੇ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਰਾਸ਼ਟਰਪਤੀ ਮੁਰਮੂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਏਪੁਰ ਵਿਚ 112 ਹੰਗਾਮੀ ਸੇਵਾ ਲਈ 400 ਨਵੇਂ ਅਤਿਆਧੁਨਿਕ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਹੂਲਤ ਪਹਿਲਾਂ ਛੱਤੀਸਗੜ੍ਹ ਦੇ 16 ਜ਼ਿਲ੍ਹਿਆਂ ਵਿਚ ਉਪਲਬਧ ਸੀ ਪਰ ਹੁਣ 33 ਜ਼ਿਲ੍ਹਿਆਂ ਵਿਚ ਉਪਲਬਧ ਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ, ਵਿਧਾਨ ਸਭਾ ਸਪੀਕਰ ਡਾ ਰਮਨ ਸਿੰਘ ਤੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਵੀ ਇਸ ਮੌਕੇ ਤੇ ਮੌਜੂਦ ਸਨ। ਸਮਾਗਮ ਤੋਂ ਬਾਅਦ ਗ੍ਰਹਿ ਮੰਤਰੀ ਬਸਤਰ ਲਈ ਰਵਾਨਾ ਹੋਏ ਜਿੱਥੇ ਉਹ ਨੇਤਾਨਾਰ ਪਿੰਡ ਵਿਚ CRPF ਕੈਂਪ ਵਿਚ ਕਾਇਮ ਇਕ ਜਨਤਕ ਸੁਵਿਧਾ ਕੇਂਦਰ ਦਾ ਉਦਘਾਟਨ ਕਰਨਗੇ। ਇਹ ਕੇਂਦਰ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਤੇ ਡਿਜੀਟਲ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ। ਸ੍ਰੀ ਸ਼ਾਹ ਅੱਜ ਜਗਦਲਪੁਰ ਪਹੁੰਚਣਗੇ ਤੇ ਅਮਰ ਵਾਟਿਕਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਐਸ਼ਟੀ ਦੇਵੀ ਗੌੜਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸ਼ਟੀ ਦੇਵੀ ਗੌੜਾ ਨੇ ਆਪਣੇ ਲੰਮੇ ਜੀਵਨਤਕ ਜੀਵਨ ਵਿਚ ਦੇਸ਼ ਲਈ ਸ਼ਾਨਦਾਰ ਯੋਗਦਾਨ ਪਾਇਐ। ਉਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੀਤੀ ਨਾਲ ਸਬੰਧਿਤ ਮੁੱਦਿਆਂ ਦੀ ਡੂੰਘੀ ਸਮਝ ਤੇ ਹਾਸ਼ੀਏਗਤ ਲੋਕਾਂ ਦੀ ਸੇਵਾ ਪ੍ਰਤੀ ਜਨੂੰਨ ਲਈ ਜਾਣੇ ਜਾਂਦੇ ਨੇ। ਸ੍ਰੀ ਮੋਦੀ ਨੇ ਉਨਾਂ ਦੀ ਲੰਮੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਨੇ ਐਸ਼ਟੀ ਦੇਵੀ ਗੌੜਾ ਨੂੰ ਸਹੀ ਅਰਥਾਂ ਵਿਚ ਧਰਤੀ ਦਾ ਸਪੂਤ ਕਿਹਾ। ਕੇਂਦਰੀ ਬੰਦਰਗਾਹਾਂ ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਅੱਜ ਔਰਤਾਂ ਦੇ ਅੰਤਰਰਾਸ਼ਟਰੀ ਸਮੁੰਦਰੀ ਦਿਵਸ ਤੇ ਔਰਤ ਨਾਵਿਕਾਂ ਦੇ ਅਜਿੱਤ ਸਾਹਸ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਨੀਤੀਗਤ ਸੁਧਾਰਾਂ ਦੇ ਕਾਰਨ ਭਾਰਤ ਵਿਚ ਔਰਤ ਨਾਵਿਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਏ। ਭਾਰਤੀ ਮੌਸਮ ਵਿਭਾਗ IMD ਨੇ ਕਿਹਾ ਕਿ ਹਫ਼ਤੇ ਦੇ ਕਈ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀਆਂ ਸਥਿਤੀਆਂ ਰਹਿਣ ਦੀ ਸੰਭਾਵਨਾ ਏ। ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਤੱਕ ਉੱਤਰ ਪ੍ਰਦੇਸ਼ ਵਿਚ ਜ਼ਬਰਦਸਤ ਗਰਮੀ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਏ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਰਾਜਸਥਾਨ ਵਿਚ ਵੀ ਇਸੇ ਤਰ੍ਹਾਂ ਦੀਆਂ ਸਥਿਤੀਆਂ ਰਹਿਣਗੀਆਂ। IPL ਕ੍ਰਿਕਟ ਵਿਚ ਹੈਦਰਾਬਾਦ ਦੇ MH ਚਿਦੰਬਰਮ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ।
ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜ ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ ਹੋਏ। ਪੰਜਾਬ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਮੈਂ ਵਰਿੰਦਰ ਪੰਜਾਨੀ ਤੁਹਾਡਾ ਸਾਰਿਆਂ ਦਾ ਸਰਾਇਕੀ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਿੰਦਾ ਹਾਂ। ਸਾਰਿਆਂ ਕੋ ਮੇਰੇ ਰਾਮ ਰਾਮ। ਕਿਸੇ ਵੀ ਭਾਸ਼ਾ ਦੀ ਤਰੱਕੀ ਵਿੱਚ ਜਿੰਨਾ ਯੋਗਦਾਨ ਕਵਿਤਾ, ਨਾਟਕ ਆਦਿ ਦਾ ਹੁੰਦਾ, ਉਤਨਾ ਹੀ ਯੋਗਦਾਨ ਫਿਲਮਾਂ ਜਾਂ

0: ਟੀਵੀ ਸੀਰੀਅਲ ਦਾ ਵੀ ਹੁੰਦਾ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਵੀ ਬਹੁਤ ਜ਼ਿਆਦਾ ਚਲਨ ਹੈ। ਮੈਂ ਅੱਜ ਤੁਹਾਕੂ ਦੇ ਕਲਾਕਾਰ ਨਾਲ ਰੂਬਰੂ ਕਰਵੇਂਦਾ, ਜਿਨ੍ਹਾਂ ਦਾ ਨਾਂ ਹੈ ਸੰਜੀਵ ਸਚਦੇਵਾ। ਇਹ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਾਕੇ ਗਿਣ ਕੇ ਕੋਮੇਡੀ ਫਿਲਮਾਂ ਬਣਾਉਂਦੇ ਹਨ, ਅਤੇ ਇਹਨਾਂ ਦਾ ਪੂਰਾ ਪਰਿਵਾਰ ਹੀ ਕੰਮ ਵਿੱਚ ਇਹਨਾਂ ਕੋਲ ਪੂਰਾ ਸਹਿਯੋਗ ਦਿੰਦਾ। ਬਾਕੀ ਗੱਲਾਂ ਇਹਨਾਂ ਦੀ ਜ਼ੁਬਾਨੀ ਇਹਨਾਂ ਕੋਲ ਹੀ ਸੁਣਦੇ ਹਾਂ। ਸੰਜੀਵ ਜੀ,
1: ਰਾਮ ਰਾਮ ਜੀ, ਮੇਰੀ ਸਾਰੇ ਸ਼ਰੋਤਿਆਂ ਕੋ ਰਾਮ ਰਾਮ।
0: ਸੰਜੀਵ ਜੀ, ਤੁਸੀਂ ਆਪਣੇ ਬਾਰੇ ਸਾਕੂ ਦੱਸੋ ਕੁਝ, ਤੁਸੀਂ ਪਿੱਛੂ ਕਿੱਥੋਂ ਆਏ ਹੋ ਅਤੇ ਕੁਛ ਆਪਣੇ ਪਰਿਵਾਰ ਦੇ ਬਾਰੇ ਵਿੱਚ ਦੱਸੋ।
1: ਪਿੱਛੂ ਮੇਰਾ ਪਰਿਵਾਰ ਪਾਰਟੀਸ਼ਨ ਤੋਂ ਪਹਿਲਾਂ, ਮੇਰੇ ਜਿਹੜੇ ਦਾਦਾ ਜੀ ਦਾ ਪਰਿਵਾਰ ਹਾਈ ਉਹ ਵੀ ਬਹਾਵਲਪੁਰ ਹਾਈ, ਅਤੇ ਮੇਰੇ ਜਿਹੜੇ ਨਾਨਾ ਨਾਨੀ ਦਾ ਪਰਿਵਾਰ ਹਾਈ ਉਹ ਵੀ ਬਹਾਵਲਪੁਰ ਹਾਈ। ਬਹਾਵਲਪੁਰ ਦਾ ਡੇਰਾ ਨਵਾਬ ਸ਼ਿਆਮਾ ਬਾਈ ਦੀ ਵਾੜੀ। ਪਾਰਟੀਸ਼ਨ ਦੇ ਟਾਈਮ ਜਦੋਂ ਤਾਂ ਵੀ ਮੇਰੇ ਜਿਹੜਾ ਨਾਨਕੇ ਦਾ ਪਰਿਵਾਰ ਹੈ, ਮੇਰੇ ਨਾਨਾ ਜੀ ਸਾਕੂ ਡਸੇਂਦੇ ਹਨ, ਉਹ ਉੱਥੋਂ ਮਾਈਗ੍ਰੇਟ ਹੋਣ ਵਾਸਤੇ ਤਿਆਰ ਕਹਿੰਦਾ ਹਨ, ਕਿਉਂਕਿ ਉਹਨਾਂ ਦੇ ਕਾਰੋਬਾਰ ਉੱਥੇ ਸਥਾਪਿਤ ਹਨ, ਉਹਨਾਂ ਦਾ ਜਿਹੜਾ ਸੋਸ਼ਲ ਸਰਕਲ ਹਾਈ, ਸਾਰਾ ਦਾਇਰਾ ਉੱਥੇ ਹੀ ਹਾਈ। ਉਹਨਾਂ ਦੇ ਜਿਹੜੇ ਪੜੋਸੀ ਹਨ ਮੇਰੇ ਨਾਨਾ ਜੀ ਦੇ ਕਾਰੋਬਾਰ ਵਿੱਚ ਸਹਿਯੋਗੀ ਅਤੇ ਭਾਈਵਾਲ ਵੀ ਹਨ, ਉਹਨਾਂ ਨੇ ਮੇਰੇ ਨਾਨਾ ਜੀ ਦੇ ਪਰਿਵਾਰ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ। ਪਰ ਜਦੋਂ ਦੰਗੇ ਇੰਨੇ ਜ਼ਿਆਦਾ ਭੜਕ ਗਏ ਕਿ ਉਹਨਾਂ ਦੇ ਦਰਵਾਜ਼ੇ 'ਤੇ ਆ ਕੇ ਰੌਲਾ ਪਵਣ ਲੱਗ ਪਿਆ, ਤਾਂ ਸਾਰਿਆਂ ਨੇ ਬਹਿ ਕੇ ਜਦੋਂ ਵਿਚਾਰ ਵਿਮਰਸ਼ ਕੀਤਾ ਕਿ ਹੁਣ ਕਿਆ ਕੀਤਾ ਵਾਂਗੇ, ਤਾਂ ਜਿਹੜਾ ਫੈਸਲਾ ਨਿਕਲਿਆ ਉਹ ਇਹ ਹੈ ਕਿ ਜਿਹੜੇ ਉਹ ਮੁਸਲਮਾਨ ਪਰਿਵਾਰ ਹਨ ਉਹ ਮੇਰੇ ਨਾਨਾ ਜੀ ਦੇ ਪੂਰੇ ਪਰਿਵਾਰ ਨੂੰ ਸੁਰੱਖਿਅਤ ਕੈਂਪਾਂ ਤੱਕ, ਜਿਹੜੇ ਉਦੋਂ ਕੈਂਪ ਲੱਗੇ ਹਨ, ਦੰਗਾ ਪੀੜਿਤ ਸਹਾਇਤਾ ਕੈਂਪ ਹਨ, ਉੱਥੋਂ ਤੱਕ ਉਹ ਛੱਡ ਕੇ ਆ ਸਨ। ਅਤੇ ਵੱਲ ਉਹਨਾਂ ਨੇ ਊਠ ਗੱਡੀਆਂ ਦਾ ਅਤੇ ਬੈਲ ਗਾੜੀਆਂ ਦਾ ਇੰਤਜ਼ਾਮ ਕੀਤਾ, ਕਿਉਂਕਿ ਮੇਰੇ ਨਾਨਾ ਜੀ ਹੁਣੇ 4 ਭਰਾ ਹਨ, ਵੱਲ ਮੇਰੇ ਨਾਨਾ ਜੀ ਦੇ ਚਾਚਾ ਜੀ ਵੀ ਹਨ, ਅਤੇ ਉਹਨਾਂ ਦਾ ਪਰਿਵਾਰ ਵੀ ਹੈ, ਜਿਹੜਾ ਇੱਕੋ ਹੀ ਉਹ ਜਿਹੜਾ ਕੁਟੁੰਬ ਹੈ ਨਾ ਮੁਸਲਮਾਨ ਭਰਾਵਾਂ ਦਾ, ਉਹਨਾਂ ਨੇ ਸਾਂਭ ਕੇ ਰੱਖਿਆ ਹੈ। ਜਦੋਂ ਉਹ ਉੱਥੋਂ ਚੱਲਣ ਲੱਗੇ ਤਾਂ ਜਿਹੜੇ ਮੁਸਲਮਾਨ ਭਰਾ ਹਨ ਉਹਨਾਂ ਨੇ ਮੇਰੇ ਨਾਨਾ ਜੀ ਦੇ ਪਰਿਵਾਰ ਨੂੰ, ਮੇਰੇ ਨਾਨਾ ਜੀ ਹੋਣਾਂ ਨੂੰ ਇਹ ਹਿਦਾਇਤ ਦਿੱਤੀ ਕਿ ਤੁਹਾਡਾ ਭੇਸ਼ ਸਾਡੇ ਵਰਗਾ ਹੋਣਾ ਚਾਹੀਦਾ। ਰਾਸਤੇ ਵਿੱਚ ਰੌਲਾ ਪੋ ਸੀ, ਲੋਕ ਤੁਹਾਨੂੰ ਮਿਲ ਸਨ, ਜਿਹੜੇ ਮੰਦਾ ਕਢੇਂਦੇ ਪਏ ਹੋ ਸਨ ਹਿੰਦੂਆਂ ਬਾਰੇ ਉਹਨਾਂ ਬਾਰੇ, ਪਰ ਤੁਸੀਂ ਕੁਛ ਨਹੀਂ ਬੋਲਣਾ, ਕੁਛ ਦਿਮਾਗ 'ਚ ਕਹਿ ਨਹੀਂ ਰੱਖਣਾ, ਅਸਾਂ ਤੁਹਾਨੂੰ ਬਿਲਕੁਲ ਸੁਰੱਖਿਅਤ ਕੈਂਪਾਂ ਤੱਕ ਪਹੁੰਚਾ ਕੇ ਆਸੋ। ਅਤੇ ਉਹ ਜਿਹੜੀ ਮੁਸਲਮਾਨ ਬਿਰਾਦਰੀ ਹੈ, ਇੰਨੇ ਚੰਗੇ ਲੋਕ ਹਨ, ਮੈਂ ਕਿਹਾ ਦੱਸਾਂ ਜਿਵੇਂ ਸਾਡੇ ਨਾਨਾ ਜੀ ਸਾਕੂ ਡਸੇਂਦੇ ਹਨ, ਮਤਲਬ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਮੇਰੇ ਨਾਨਾ ਜੀ ਦੇ ਪੂਰੇ ਪਰਿਵਾਰ ਨੂੰ, ਉਹ ਜਿਹੜੀਆਂ ਬੈਲ ਗਾੜੀਆਂ ਹਨ, ਊਠ ਗਾੜੀਆਂ ਹਨ, ਉਹਨਾਂ ਦੇ ਵਿੱਚ ਬਿਠਾ ਕੇ ਪੂਰਾ ਜਿੱਥੋਂ ਬੱਸਾਂ ਚੱਲਦੀਆਂ ਹਨ ਨਾ ਕੈਂਪਾਂ ਵਾਸਤੇ, ਉੱਥੋਂ ਤੱਕ ਛੱਡ ਕੇ ਆਏ। ਮੇਰੇ ਨਾਨਾ ਜੀ ਉਹਨਾਂ ਦੀਆਂ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਹਨ ਉਹ ਤਾਂ ਬੈਲ ਗਾੜੀਆਂ ਵਿੱਚ ਹਨ, ਪਰ ਮਰਦ ਸਾਰੇ ਬੈਲ ਗਾੜੀਆਂ ਦੇ ਇਰਦ ਗਿਰਦ ਪੈਦਲ ਚੱਲਦੇ ਪਏ ਹਨ।
0: ਉਹ ਟਾਈਮ ਬਹੁਤ ਔਖਾ ਟਾਈਮ ਆਈ,
1: ਬਹੁਤ ਔਖਾ ਟਾਈਮ ਆਈ। ਉਹ ਜਦੋਂ ਦੱਸਦੇ ਨਾ ਇਹ ਗੱਲਾਂ, ਮਤਲਬ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਨੇ। ਮਤਲਬ ਬੰਦੇ ਦੀ ਫਿਤਰਤ ਹੈ, ਮਤਲਬ ਚੰਗੇ ਮਾੜੇ ਲੋਕ ਤਾਂ ਹਰ ਪਾਸੇ ਹੁੰਦੇ ਨਾ, ਅਤੇ ਇਹ ਹੈ ਮੇਰੇ ਨਾਨਾ ਜੀ ਉਹਨਾਂ ਦੀ ਕਹਾਣੀ। ਹਾਂ, ਮੈਂ ਇੱਕ ਗੱਲ ਹੋਰ ਜੁੜੇ ਸਾਂ ਵਿੱਚ, ਜਦੋਂ ਮੇਰੇ ਨਾਨਾ ਜੀ ਇਹ ਵੀ ਦੱਸਦੇ ਹਨ ਕਿ ਉਹ ਉੱਥੋਂ ਆਉਂਦੇ ਹੋਏ ਨਾ ਆਪਣਾ ਕੀਮਤੀ ਸਮਾਨ ਨਾਲ ਗਿਣ ਆਏ ਹਨ। ਮੇਰੇ ਨਾਨਾ ਜੀ ਉਹਨੇ ਸੰਪੰਨ ਹਨ ਪੂਰੇ, ਇਹੋ ਜਿਹੀ ਗੱਲ ਕਹਿ ਰਹੀ, ਕੀਮਤੀ ਸਮਾਨ ਨਾਲ ਗਿਣ ਕੇ ਆਏ ਹਨ, ਪਰ ਬਹੁਤ ਸਾਰਾ ਕੀਮਤੀ ਸਮਾਨ ਉਹ ਆਪਣੇ ਜਿਹੜੇ ਮੁਸਲਮਾਨ ਭਰਾ ਹਨ ਉਹਨਾਂ ਕੋਲ ਛੱਡ ਕੇ ਆਏ ਹਨ। ਅਤੇ ਜਦੋਂ ਮੇਰੇ ਨਾਨਾ ਜੀ ਉਹਨੇ ਉਹਨਾਂ ਦਾ ਪਰਿਵਾਰ ਬਠਿੰਡਾ ਆ ਕੇ ਬੱਸ ਗਿਆ, ਵੱਲ ਉਹਨਾਂ ਦਾ ਨਾ ਚਿੱਠੀ ਪੱਤਰੀ ਦੇ ਦੁਆਰਾ ਸੰਪਰਕ ਵੀ ਹੈ ਭਰਾਵਾਂ ਦੇ ਨਾਲ। ਅਤੇ ਬਾਅਦ ਵਿੱਚ ਜਦੋਂ ਥੋੜ੍ਹਾ ਜਿਹਾ ਹਾਲਾਤ ਸੈੱਟ ਥੀ ਗਏ, ਸਾਰਾ ਠੀਕ ਥੀ ਗਿਆ, ਉਹ ਮੁਸਲਮਾਨ ਭਰਾ ਇਹਨਾਂ ਦਾ ਸਮਾਨ ਵੀ ਵਾਪਸ ਕਰਕੇ ਗਏ, ਅਤੇ ਜਿਹੜੇ ਇਹਨਾਂ ਦੀਆਂ ਭਾਈ ਵਾਲੀਆਂ ਹਨ ਉਹਨਾਂ ਦੇ ਨਾਲ ਕਾਰੋਬਾਰਾਂ ਵਿੱਚ ਉਹਨਾਂ ਦਾ ਹਿਸਾਬ ਕਿਤਾਬ ਦਾ ਲੈਣ ਦੇਣ ਵੀ ਪੂਰਾ ਨਿਪਟਾਰਾ ਕਰਕੇ ਗਏ। ਇੱਥੋਂ ਤੱਕ ਆਈ। ਹੁਣ ਦੂਜੇ ਪਾਸੇ ਮੇਰੇ ਜਿਹੜੇ ਦਾਦਕਾ ਪਰਿਵਾਰ ਹੈ, ਮੇਰੀ ਦਾਦੀ ਡਸੇਂਦੀ ਆਈ ਕਿ ਮੇਰੇ ਦਾਦਾ ਜੀ ਤਾਂ ਹਨ ਕਹਿਣਾ ਉਦੋਂ ਜਦੋਂ ਬਟਵਾਰਾ ਥਿਆ, ਕਿ ਉਹਨਾਂ ਦਾ ਵੀ ਸਾਰਾ ਕੁਟੁੰਬ ਜਿਹੜਾ ਆਉਂਦਾ ਪਿਆ ਹੈ। ਮਤਲਬ ਮੇਰੇ ਦਾਦੇ ਉਹਨੀ ਇੰਨੇ ਸੰਪੰਨ ਕਹਿਣਾ ਹਨ, ਉਹ ਬਿਲਕੁਲ ਖਾਲੀ ਹੱਥ ਆਏ ਹਨ, ਜੇ ਮੈਂ ਆਖਾਂ ਕਿ ਉੱਜੜ ਕੇ ਆਏ ਹਨ ਤਾਂ ਕੁਛ ਗਲਤ ਕਹਿਣਾ ਹੋ ਸੀ। ਅਤੇ ਮੇਰੇ ਨਾ ਡੈਡੀ, ਮੇਰੇ ਲਾਲਾ ਜੀ, ਮੇਰੇ ਅਸਾਂ ਨਾ ਉਹਨਾਂ ਨੂੰ ਡੈਡੀ ਹੀ ਕਹਿੰਦੇ ਹਾਂ, ਉਹਨਾਂ ਦੇ ਨਾ ਵਾਲ ਲੰਬੇ ਹਨ, ਉਹ ਸ਼ਾਇਦ ਮੇਰੇ ਖਿਆਲ ਹੁਣ ਵੇਲੇ ਹੁਸਨ 5-4 ਸਾਲਾਂ ਦੇ, ਉਹਨਾਂ ਦਾ ਮੁੰਡਨ ਕਹਿਣਾ ਥਿਆ ਹੈ, ਵਾਲ ਬਹੁਤ ਲੰਬੇ ਥੀ ਗਏ ਹਨ। ਅਤੇ ਉਹਨਾਂ ਨੂੰ ਰਾਏ ਦਿੱਤੀ ਕਿਸੇ ਨੇ ਕਿ ਬਈ ਸਰਦਾਰਾਂ ਦਾ ਬੱਚਾ ਲੱਗਦੇ ਅਤੇ ਗਲਤ ਹੋ ਸਕਦੇ, ਕੁਛ ਵੀ ਹੋ ਸਕਦੇ, ਹਿੰਦੇ ਵਾਲ ਕੱਟੋ। ਹੁਣ ਰਸਤੇ ਵਿੱਚ ਕੋਈ ਕੈਂਚੀ ਨਹੀਂ, ਨਾਈ ਨਹੀਂ, ਕੋਈ ਕਿਵੇਂ ਕੱਟਿੰਦੇ ਹੈ ਨਾ। ਅਤੇ ਵੱਲ ਮੇਰੀ ਦਾਦੀ ਡਸੇਂਦੀ ਆਈ ਕਿ ਹੁਣ ਇਹਨਾਂ 2 ਇੱਟਾਂ ਗਿੱਧੀਆਂ, ਪੱਥਰ ਗਿੱਧੇ, ਉਹਨਾਂ ਦੇ ਨਾਲ ਰਗੜ ਕੇ ਮੇਰੇ ਡੈਡੀ ਦੇ ਵਾਲ ਕੱਟੇ ਹਨ, ਛੋਟੇ ਕੀਤੇ ਹਨ। ਅਤੇ ਇਵੇਂ ਹੈ ਮੇਰਾ ਦਾਦਕਾ ਪਰਿਵਾਰ ਵੀ ਬਹਾਵਲਪੁਰ ਤੋਂ ਹੈ ਅਤੇ ਮੇਰਾ ਨਾਨਕਾ ਪਰਿਵਾਰ ਵੀ ਬਹਾਵਲਪੁਰ ਤੋਂ ਹੈ। ਮਤਲਬ ਮੈਂ ਤੁਸੀਂ ਤਾਂ ਪੁੱਛਿਆ ਹੀ ਪਿੱਛੋਂ ਕਿੱਥੋਂ ਹੋਵੇ, ਮੈਂ ਤੁਹਾਨੂੰ ਪੂਰੇ ਆਪਣੇ ਦਾਦਕਾ ਦੀ ਪੂਰੀ ਦੱਸ ਦਿੱਤੀ, ਕਿਉਂਕਿ ਮੇਰਾ ਦਿਲ ਕਰਿੰਦਾ ਪਿਆ ਸੀ ਕਿ ਮੈਂ ਇਹ ਦੱਸਾਂ, ਕਿਉਂਕਿ ਨਾ ਜ਼ਰੂਰੀ ਹੈ, ਕਿਉਂਕਿ ਮੈਂ ਪਤਾ ਕਿਆ ਮੰਨਦਾ ਕਿ ਅਸਾਂ ਅੱਜ ਹਾਂ, ਅਤੇ ਜੇ ਉਹ ਮੁਸਲਮਾਨ ਭਰਾ ਨਾ ਹੁੰਦੇ ਨਾ

0: ਤਾਂ ਮੇਰਾ ਪਰਿਵਾਰ ਨਾ ਹੁੰਦਾ, ਹੈ ਨਾ, ਸ਼ਾਇਦ ਉਹ ਦੰਗਿਆਂ 'ਚ ਹੀ ਖਤਮ ਹੋ ਗਿਆ ਹੁੰਦਾ।
1: ਨਹੀਂ, ਇਹ ਗੱਲਾਂ ਵੀ ਸਾਰੀ ਜ਼ਰੂਰੀ ਹਿੰਦੀ।
0: ਹਾਂਜੀ ਹਾਂਜੀ ਹਾਂਜੀ।
1: ਸੰਜੀਵ ਜੀ, ਤੁਸੀਂ ਆਪਣੇ ਬਚਪਨ ਬਾਰੇ 'ਚ ਕੁਝ ਦੱਸੋ ਅਤੇ ਆਪਣੇ ਪਰਿਵਾਰ ਬਾਰੇ 'ਚ ਵੀ ਕੁਝ ਦੱਸੋ।
0: ਮੈਂ ਤੁਹਾਨੂੰ ਆਪਣੇ ਦਾਦਕੇ ਪਰਿਵਾਰ ਬਾਰੇ ਅਤੇ ਨਾਨਕੇ ਪਰਿਵਾਰ ਬਾਰੇ ਦੱਸ ਚੁੱਕਿਆ ਕਿ ਉਹ ਪਿੱਛੋਂ ਕਿੱਥੋਂ ਆਏ ਅਤੇ ਕਿੱਥੋਂ ਵਸੇ, ਹੈ ਨਾ। ਮੈਂ ਤੁਹਾਨੂੰ ਦੱਸਿਆ ਬਠਿੰਡਾ 'ਚ ਹੀ ਮੇਰਾ ਦਾਦਕਾ ਪਰਿਵਾਰ ਹੈ, ਬਠਿੰਡਾ ਵਿੱਚ ਹੀ ਮੇਰਾ ਨਾਨਕਾ ਪਰਿਵਾਰ ਹੈ। ਮਤਲਬ ਉੱਥੋਂ ਆਉਣ ਤੋਂ ਬਾਅਦ ਜਿਹੜਾ ਸੰਘਰਸ਼ ਹੈ, ਹੈ ਨਾ, ਮਤਲਬ ਦੋਨਾਂ ਪਰਿਵਾਰਾਂ ਦੇ ਵਿੱਚ ਹੀ, ਇਹ ਸਾਡੇ ਜਿਹੜੇ ਵੱਡੇ ਵਡੇਰੇ ਨੇ, ਮੇਰੇ ਦਾਦੀ, ਮੇਰਾ ਨਾਨਾ ਨਾਨੀ, ਉਹ ਵੀ ਦੱਸਦੇ ਨੇ ਕਿ ਜਿਹੜਾ ਸੰਘਰਸ਼ ਹੈ ਉਹ ਬਹੁਤ ਜ਼ਿਆਦਾ ਹੈ। ਇੱਕ ਤਾਂ ਅਸਾਂ ਕੰਮ ਕਰਿੰਦੇ ਪਏ ਹਾਂ, ਕਮਾਈ ਘੱਟ ਹੈ, ਅਸਾਂ ਆਪਣਾ ਸਾਰਾ ਕੁਝ ਛੱਡ ਕੇ ਉੱਥੋਂ ਉੱਜੜ ਕੇ ਆਏ ਹਾਂ। ਕਮਾਈ ਘੱਟ ਕਹਿਣੀ, ਕੰਮ ਹੀ ਕਹਿਣੀ, ਹੈ ਨਾ, ਕੰਮ ਹੀ ਕਹਿਣੀ, ਇਹੋ ਜਿਹੀ ਸਥਿਤੀ ਹੈ। ਮੇਰੇ ਡੈਡੀ ਦੱਸਦੇ ਹਨ ਕਿ ਉਹ ਜਦੋਂ 6-7 ਸਾਲਾਂ ਦੇ ਹੋਏ ਤਾਂ ਉਹਨਾਂ ਕੋਲ ਸਕੂਲ ਵਿੱਚ ਦਾਖਲ ਕੀਤਾ ਗਿਆ, ਨਾਲ ਨਾਲ ਉਹ ਪੜ੍ਹਨਾ ਵੀ ਚਾਹੁੰਦੇ ਹਨ ਜਿਵੇਂ, ਅਤੇ ਉਹਨਾਂ ਕੋਲ ਸਕੂਲ 'ਚ ਦਾਖਲ ਕਰ ਦਿੱਤਾ ਸਰਕਾਰੀ 'ਚ, ਪਰ ਉਹਨਾਂ ਕੋਲ ਨਾਲ ਕੰਮ ਵੀ ਕਰਨਾ ਪਾਉਂਦਾ ਹੈ। ਇਹ ਸਿਰਫ ਮੇਰੇ ਦਾਦਕਾ ਪਰਿਵਾਰ ਜਾਂ ਮੇਰੇ ਨਾਨਕਾ ਪਰਿਵਾਰ ਨਾਲ ਕਹਿ ਨਹੀਂ ਹੋਇਆ, ਇਹ ਜਿੰਨੀ ਵੀ ਸਾਡੀ ਕਮਿਊਨਿਟੀ ਮਾਈਗ੍ਰੇਟ ਹੋ ਕੇ ਆਈ ਹੈ, ਸਾਰਿਆਂ ਨੇ ਬਹੁਤ ਸੰਘਰਸ਼ ਕੀਤਾ। ਮੇਰੇ ਡੈਡੀ ਜੀ ਰਾਤ ਨੂੰ ਪੜ੍ਹਦੇ ਹਨ ਅਤੇ ਦਿਨੇ ਜਦੋਂ ਸਕੂਲੋਂ ਆ ਕੇ ਟੋਕਰਾ 'ਚ ਆ ਕੇ ਸਬਜ਼ੀਆਂ ਵੇਚਣ ਵੀ ਵੇਂਦੇ ਹਨ। ਇਹ ਉਹਨਾਂ ਦਾ ਪਿਛੋਕੜ ਹੈ। ਤੁਸੀਂ ਮੇਰੇ ਪਰਿਵਾਰ ਬਾਰੇ ਪੁੱਛਦੇ ਪਏ ਵੇ, ਮੇਰੇ ਨਾਨਾ ਜੀ ਜਦੋਂ ਮੇਰੀ ਮੰਮੀ ਵਾਸਤੇ ਲੜਕਾ ਦੇਖਦੇ ਪਏ ਹਨ, ਇਹ ਹੁਣ ਮੇਰੇ ਨਾਨਾ ਜੀ ਨੇ ਮੇਰੇ ਕੋਲ ਦੱਸਿਆ, ਜੋ ਗੱਲਾਂ ਅਸਾਂ ਪੁੱਛਦੇ ਆ ਸੀ, ਲੜਕਾ ਦੇਖਦੇ ਪਏ ਹਨ। ਹੁਣ ਮੈਂ ਤੁਹਾਨੂੰ ਦੱਸਿਆ ਨਾ ਕਿ ਮੇਰੇ ਡੈਡੀ ਨੇ ਇਹ ਸੰਘਰਸ਼ ਕੀਤਾ ਹੈ, ਮੇਰੇ ਨਾਨਾ ਜੀ ਕੋਲ ਮੇਰੇ ਡੈਡੀ ਦਾ ਇਹ ਸੰਘਰਸ਼ ਪਤਾ ਹੈ। ਮੇਰੇ ਡੈਡੀ ਇਹ ਸੰਘਰਸ਼ ਕਰਦੇ ਹੈਲਥ ਡਿਪਾਰਟਮੈਂਟ ਵਿੱਚ ਸਰਕਾਰੀ ਨੌਕਰੀ ਉਹਨਾਂ ਨੇ ਪ੍ਰਾਪਤ ਕਰ ਕੀਤੀ ਹੈ। ਮੇਰੇ ਨਾਨਾ ਜੀ ਜਦੋਂ ਮੇਰੀ ਦਾਦੀ ਕੋਲ ਗਏ ਰਿਸ਼ਤਾ ਤੈਅ ਕਰਨ ਵਾਸਤੇ, ਤਾਂ ਜਿਹੜੇ ਨਾਨਾ ਜੀ ਦੇ ਭਰਾ ਹਨ, ਕਿਉਂਕਿ ਨਾਨਾ ਜੀ ਉਹਨੇ ਪਿੱਛੋਂ ਉਹਨਾਂ ਕੋਲ ਪੈਸਾ ਆ ਗਿਆ ਸੀ, ਮੈਂ ਤੁਹਾਨੂੰ ਦੱਸੇ ਹੈ ਨਾ, ਜਿਹੜੇ ਭਰਾ ਹਨ ਉੱਥੋਂ ਦੇ, ਉਹ ਸਾਰੇ ਹਿਸਾਬ ਕਿਤਾਬ ਕਰ ਗਏ ਹਨ, ਉਹ ਬਹੁਤ ਸੰਪੰਨ ਹਨ, ਸਟੈਬਲਿਸ਼ ਥੀ ਗਏ ਹਨ।
1: ਹਾਂਜੀ,
0: ਮੇਰੇ ਨਾਨਾ ਜੀ ਦੇ ਜਿਹੜੇ ਰਿਸ਼ਤੇਦਾਰ ਹਨ, ਉਹਨਾਂ ਦੇ ਭਰਾ ਹਨ, ਉਹ ਨਿਰਾਸ਼ ਥੀ ਗਏ ਕਿ ਯਾਰ ਇਹ ਇੱਕ ਸਟਰਗਲਰ ਪਰਿਵਾਰ ਹੈ, ਸੰਘਰਸ਼ ਕਰਦਾ ਹੋਇਆ ਪਰਿਵਾਰ ਹੈ, ਸਰਕਾਰੀ ਨੌਕਰੀ ਹੈ, ਅਤੇ ਕਿਆ ਕਰਿੰਦਾ ਭਾਈ। ਮੇਰੇ ਨਾਨਾ ਜੀ ਦਾ ਇੱਕੋ ਜਵਾਬ ਆਈ, ਮੈਂ ਪਰਿਵਾਰ ਕਹਿ ਨਹੀਂ ਦੇਖਦਾ ਪਿਆ, ਮੈਂ ਸ਼ੂਅਰ ਦੇਖਦਾ ਪਿਆ, ਜਿਹੜਾ ਸ਼ੂਅਰ ਸਬਜ਼ੀਆਂ ਵੇਚ ਵੇਚ ਕੇ ਸਰਕਾਰੀ ਨੌਕਰੀ 'ਤੇ ਆ ਗਏ, ਇਹ ਬਹੁਤ ਤਰੱਕੀ ਕਰੀ ਸੀ। ਇਵੇਂ ਵਿਰੋਧ ਕਰਕੇ ਮੇਰੇ ਮੰਮੀ ਅਤੇ ਡੈਡੀ ਦਾ ਜਿਹੜਾ ਹੈ ਰਿਸ਼ਤਾ ਮੇਰੇ ਨਾਨਾ ਜੀ ਨੇ ਤੈਅ ਕੀਤਾ, ਉਹਨਾਂ ਦੀ ਸ਼ਾਦੀ ਥਈ। ਮੇਰਾ ਆਪਣਾ ਕਾਰੋਬਾਰ ਹੈ, ਨਾਲ ਮੇਰਾ ਯੂਟਿਊਬ ਚੈਨਲ ਹੈ, ਫੇਸਬੁੱਕ ਪੇਜ ਹੈ, ਮਾਲਿਕ ਦੀ ਕਿਰਪਾ ਨਾਲ ਦੋਨੋਂ ਮੋਨੀਟਾਈਜ਼ ਵੀ ਹਨ। ਅਤੇ ਮੇਰੇ ਡੈਡੀ ਜੀ 1988 ਵਿੱਚ ਇੱਕ ਸਕੂਟਰ ਐਕਸੀਡੈਂਟ ਵਿੱਚ ਉਹਨਾਂ ਦਾ ਇੰਤਕਾਲ ਥੀ ਗਿਆ ਹੈ, ਅਤੇ ਉਹ ਸਾਡੇ ਨਾਲ ਕਹਿ ਨਹੀਂ। ਅਤੇ ਮੰਮੀ ਜੀ ਰੱਬ ਦੀ ਕਿਰਪਾ ਨਾਲ, ਮੰਮੀ ਜੀ ਦਾ ਆਸ਼ੀਰਵਾਦ ਸਾਡੇ ਸਿਰ 'ਤੇ ਹੇ ਪਿਆ, ਅਤੇ ਮੈਂ ਦੁਆ ਕਰੇਨਾ ਕਿ ਉਹ ਰਹਿੰਦੀ ਦੁਨੀਆ ਤੱਕ ਬਣਿਆ ਰਹੇ। ਇਹ ਮੇਰੇ ਪਰਿਵਾਰ ਬਾਰੇ।
1: ਸੰਜੀਵ ਜੀ, ਹੁਣ ਇਹ ਦੱਸੋ, ਤੁਹਾਨੂੰ ਇਹ ਫਿਲਮਾਂ ਬਣਾਉਣ ਦਾ ਵਿਚਾਰ ਕਿਵੇਂ ਆਇਆ?
0: ਫਿਲਮਾਂ ਬਣਾਉਣ ਦਾ ਵਿਚਾਰ ਮੇਕੂੰ, ਇਹ ਸਾਰੀਆਂ ਕਹਾਣੀਆਂ ਮੈਂ ਸੁਣਦਾ ਹੀ ਵੱਡਾ ਥਿਆ, ਮੇਰੇ ਨਾਨਕਿਆਂ ਤੋਂ, ਮੇਰੇ ਦਾਦਕਿਆਂ ਤੋਂ ਇਹ ਕਹਾਣੀਆਂ ਸੁਣਦਾ ਮੈਂ ਵੱਡਾ ਥਿਆ। ਉਹਨਾਂ ਸਰਾਇਕੀ ਬੁਲੈਂਦੇ ਹਨ, ਪਰ ਮੇਰੀ ਪੀੜ੍ਹੀ ਜਿਹੜੀ ਹੈ ਉਹ ਸਰਾਇਕੀ ਕਹਿਣਾ ਬੁਲੈਂਦੀ ਆਈ। ਮੇਰੇ ਬੜਾ ਅਫਸੋਸ ਹੁੰਦਾ ਜੀ ਇਹ ਗੱਲ ਦਾ, ਤਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਰਾਇਕੀ ਬੋਲਣਾ ਕਿਉਂ ਬੰਦ ਕਰ ਦਿੱਤੀ ਲੋਕਾਂ ਨੇ। ਇੰਨੀ ਪਿਆਰੀ ਬੋਲੀ, ਪਰਮਾਤਮਾ ਦੀ ਭਾਸ਼ਾ, ਹੈ ਨਾ, ਇੰਡੋ ਆਰੀਅਨ ਲੈਂਗੁਏਜ ਹੀ ਕਿਉਂ ਆਖਿਆ ਜਾਂਦੇ, ਇਹ ਕਿਉਂ ਬੰਦ ਥੀ ਗਈ, ਕਿਉਂ ਇਹ ਪਿਛੜ ਗਈ? ਅਸਲੀ ਗੱਲ ਇਹ ਆਈ ਕਿ ਜਦੋਂ ਸਾਡੇ ਪਰਿਵਾਰ ਮਾਈਗ੍ਰੇਟ ਹੋ ਕੇ ਹੀ ਪਾਸੇ ਆਏ ਹਨ, ਹੈ ਨਾ, ਤਾਂ ਉਹ ਉੱਜੜ ਚੁੱਕੇ ਹਨ, ਬਿਲਕੁਲ ਬਰਬਾਦ ਹਨ, ਉਹ ਇੱਥੋਂ ਆ ਕੇ ਸੰਘਰਸ਼ ਕਰਿੰਦੇ ਪਏ ਹਨ। ਉਹਨਾਂ ਦੀਆਂ ਸ਼ਕਲਾਂ, ਪਹਿਰਾਵਾ, ਸਾਰਾ ਕੁਛ ਇੱਧਰ ਦੇ ਲੋਕਾਂ ਵਰਗਾ ਹੈ, ਪਰ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਇੱਧਰ ਵਾਲੇ ਲੋਕਾਂ ਕੋਲ ਦੱਸ ਦਿੰਦੀ ਹੈ, ਉਹਨਾਂ ਦੀ ਪਹਿਚਾਣ ਦੱਸ ਦਿੰਦੀ ਹੈ ਕਿ ਇਹ ਉੱਧਰਲੇ ਪਾਸੇ ਤੋਂ ਆਏ ਨੇ। ਮਾਈਗ੍ਰੇਟਡ ਲੋਕ ਹਨ, ਇਹ ਇੱਕ ਨਾ ਇਨਸਾਨੀ ਫਿਤਰਤ ਹੈ ਜੀ, ਮਤਲਬ ਭਾਵੇਂ ਸਾਕੂ ਕਿਸੇ ਨਾਲ ਹਮਦਰਦੀ ਵੀ ਹੋਵੇ, ਪਰ ਜੇ ਉਹ ਬੰਦਾ ਸਾਡੇ ਸੰਸਾਧਨਾਂ ਦੇ ਵਿੱਚ ਆਪਣਾ ਹਿੱਸਾ ਪਾ ਗਿੰਦੇ ਨਾ, ਤਾਂ ਸਾਡੇ ਦਿਲ ਵਿੱਚ ਕਿੱਥੇ ਨਾ ਕਿੱਥੇ ਥੋੜ੍ਹੀ ਜਿਹੀ ਰੜਕ ਪੈਦਾ ਹੋ ਜਾਂਦੀ ਹੈ,
1: ਖੁੱਲ੍ਹ ਕੇ ਨਹੀਂ ਜੀ ਪਾਉਂਦੇ ਹਨ।
0: ਹਾਂ, ਖੁੱਲ੍ਹ ਕੇ ਨਹੀਂ ਜੀ ਪਾਉਂਦੇ ਹਨ। ਮੈਂ ਤਾਂ ਕੁਝ ਦੱਸੇ, ਵੇਸ਼ ਭੂਸਾ, ਪਹਿਰਾਵਾ, ਸਾਰਾ ਕੁਛ ਸੇਮ ਹੈ, ਬਸ ਇੱਕ ਜਿਹੜੀ ਭਾਸ਼ਾ ਹੈ ਉਹ ਉਹਨਾਂ ਦੀ ਪਹਿਚਾਣ ਦੱਸ ਦਿੰਦੀ ਹੈ, ਅਤੇ ਜਿਹੜੇ ਆਸੇ ਪਾਸੇ ਵਾਲੇ ਲੋਕ ਹਨ ਉਹਨਾਂ ਦਾ ਨਜ਼ਰੀਆ ਕਿ ਇਹ ਰਫਿਊਜੀ ਹਨ, ਜਦਕਿ ਉਹ ਰਫਿਊਜੀ ਕਹਿਣ, ਆਪਣੇ ਹੀ ਦੇਸ਼ ਵਿੱਚੋਂ, ਆਪਣੇ ਹੀ ਦੇਸ਼ ਵਿੱਚ ਦੂਸਰੀ ਥਾਂ 'ਤੇ ਆਉਣਾ ਕੋਈ ਸ਼ਰਮ ਗਿਣਨ ਵਾਲੀ ਗੱਲ ਕਹਿਣੀ, ਹੈ ਨਾ, ਦੰਗਾ ਪੀੜਿਤ ਹਨ ਹੀ ਕਰਕੇ ਆਏ ਹਨ, ਪਰ ਜਿਹੜਾ ਇੱਕ ਨਜ਼ਰੀਆ ਹੈ ਹੁੰਦੇ ਤੋਂ ਬਚਣ ਵਾਸਤੇ ਉਹਨਾਂ ਨੇ ਆਪਣੀ ਭਾਸ਼ਾ ਬੋਲਣੀ ਛੱਡ ਦਿੱਤੀ। ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਆਪਣੇ ਉੱਧਰੋਂ ਮਾਈਗ੍ਰੇਟ ਹੋ ਕੇ ਆਏ ਹਨ ਨਾ, ਕੋਈ ਇੱਕ ਥਾਂ 'ਤੇ ਕਹਿਣਾ ਵਸੇ ਹਨ, ਸਾਰੇ ਦੇ ਸਾਰੇ ਅਲੱਗ ਅਲੱਗ ਥਾਵਾਂ 'ਤੇ ਵਸੇ ਹਨ। ਜਿਵੇਂ ਕਿਸੇ ਦੇ ਰਿਸ਼ਤੇਦਾਰ ਰਿਵਾੜੀ ਰਹਿੰਦੇ ਹਨ ਤਾਂ ਉਹ ਜਾ ਕੇ ਰਿਵਾੜੀ 'ਚ ਵੱਸ ਗਏ, ਕਿਸੇ ਦੇ ਰਿਸ਼ਤੇਦਾਰ

0: ਤਾਂ ਐਡ ਵੀ ਘੱਟ ਵਾਰੀ ਆ ਸੀ, ਪਰ ਹਿੰਦੀ ਜੇ ਸਾਕੂ 4 ਸਾਲ ਥੀ ਗਏ ਨੇ ਕਰਦੇ ਹੋਏ, 4 ਸਾਢੇ 4 ਸਾਲ ਥੀ ਗਏ, ਜੇ ਅਸਾਂ ਹਿੰਦੀ ਜਾਂ ਪੰਜਾਬੀ ਕਰਦੇ ਹੁੰਦੇ ਤਾਂ ਸਾਡੇ ਬਹੁਤ ਸਾਰੇ ਸਬਸਕ੍ਰਾਈਬਰ ਹੁੰਦੇ, ਫੋਲੋਅਰਸ ਹੁੰਦੇ, ਅਤੇ ਬਹੁਤ ਸਾਰੇ ਪੈਸੇ ਵੀ ਕਮਾ ਰਹੇ ਹੁੰਦੇ।
1: ਕਿਆ ਤੁਸੀਂ ਆਪਣੀ ਕਿਸੇ ਫਿਲਮ ਵਿੱਚ ਕੋਈ ਗਾਣਾ ਵੀ ਗਾਇਆ? ਅਗਰ ਤੁਸੀਂ ਗਾਣੇ ਗਾਏ ਹਨ ਤਾਂ ਤੁਸੀਂ ਸਾਨੂੰ ਆਪਣੇ ਸੁਣਨ ਵਾਲੇ ਕੋਈ ਗਾਣਾ ਸੁਣਾਓ।
0: ਜੀ, ਸਾਡੀਆਂ ਫਿਲਮਾਂ 'ਚ ਗਾਣੇ ਤਾਂ ਬਹੁਤ ਸਾਰੇ ਹੁੰਦੇ ਨੇ, ਪਰ ਉਹ ਸਾਰੇ ਗਾਣੇ ਨਾ ਕੀਰਤੀ ਮੇਰੀ ਕੁਆਰ ਗਾਉਂਦੀ ਹੈ। ਮੈਂ 1-2 ਵਾਰੀ ਗਾਏ ਅਤੇ ਪਰ ਲੋਕਾਂ ਨੇ ਕਮੈਂਟ ਕਰਕੇ ਆਖਿਆ ਕਿ ਤੁਸੀਂ ਨਾ ਗਾਇਆ ਕਰੋ, ਕੀਰਤੀ ਨਹੀਂ ਗਾਵਣ ਦਿੱਤਾ ਕਰੋ, ਪਰ ਮੇਰਾ ਸ਼ੌਂਕ ਬਹੁ ਹੈ ਗਾਵਣ ਦਾ। ਪਰ ਹੁਣ ਤੁਸੀਂ ਪੁੱਛੀਏ ਇਹ ਗੱਲ ਤਾਂ ਹੁਣ ਮੈਂ ਗਾਏ ਬਿਨਾਂ ਰਹਿ ਕੇ ਨਹੀਂ ਸਕਦਾ। ਮੇਰਾ ਨਾ ਜਦੋਂ ਕੋਈ ਗਾਣੇ ਦੀ ਗੱਲ ਛੇੜਦੇ, ਮੇਰਾ ਗਾਣਾ ਭਾਵੇਂ ਬੇਸੁਰਾ ਹੀ ਹੋਵੇ ਪਰ ਨਿਕਲ ਵੇਂਦੇ ਜੀ। ਮੈਂ ਨਾ ਪਹਿਲਾਂ ਹੀ ਗਾਣੇ ਬਾਰੇ ਦੱਸ ਦਿੰਦਾ ਕਿ ਨਾ ਮੇਰੀ ਸ਼ਾਦੀ ਥਈ ਆਈ ਨਾ ਕੀਰਤੀ ਨਾਲ 2005 ਵਿੱਚ 29 ਅਪ੍ਰੈਲ ਕੋ, ਅਤੇ ਇਹ ਗਾਣਾ ਮੈਂ ਨਾ 30 ਅਪ੍ਰੈਲ ਕੋ ਲਿਖਿਆ ਸੀ। ਅਸਲ ਵਿੱਚ ਜਦੋਂ ਸ਼ਾਦੀ ਦੀ ਪਹਿਲੀ ਰਾਤ ਹੁੰਦੀ ਹੈ, ਅਗਲੇ ਦਿਨ ਜਿਹੜਾ ਹੈ ਨਾ, ਕਿਉਂਕਿ ਘਰ 'ਚ ਹਜੇ ਨਾ ਮਹਿਮਾਨ ਬਾਕੀ ਹੁੰਦੇ, ਸਾਰੇ ਮਹਿਮਾਨ ਗਏ ਕਹਿ ਨਹੀਂ ਹੁੰਦੇ, ਔਰ ਇਹ 2005 ਦੀ ਗੱਲ ਹੈ ਨਾ, ਅੱਜ ਕੱਲ੍ਹ ਤਾਂ ਸਿੱਧੇ ਪੈਲੇਸ ਜਾਂਦੇ ਨੇ ਉੱਥੋਂ ਹੀ ਚਲੇ ਪੈਂਦੇ, ਇਹ 2005 ਦੀ ਗੱਲ ਹੈ। ਜਿਹੜੇ ਖਾਸ ਖਾਸ ਮਹਿਮਾਨ ਹੁੰਦੇ ਨੇ, ਜਿਹੜੇ ਆਪਣੇ ਕਜ਼ਨ ਵਗੈਰਾ ਹੈ ਨਾ, ਮਾਮੇਰੇ ਭਰਾ, ਚਚੇਰੇ ਭਰਾ, ਮੁਸੇਰੇ ਭਰਾ, ਉਹ ਸਾਰੇ ਉੱਥੋਂ ਹੀ ਹੁੰਦੇ ਨੇ, ਛੇੜਖਾਨੀਆਂ ਵੀ ਕਰਦੇ ਰਹਿੰਦੇ ਨੇ, ਅਤੇ ਮੈਂ ਇਹ ਗਾਣਾ ਉਦੋਂ ਲਿਖਿਆ ਹੈ ਹੀ ਸ਼ਾਦੀ ਤੋਂ ਅਗਲੇ ਦਿਨ। ਅਰਜ਼ ਕਰਿੰਦਾ ਪਿਆ, ਸਾਰੀ ਰਾਤ ਤੇਰੇ ਨਾਲ ਜਾਗ ਕੇ ਗੁਜ਼ਾਰੀ, ਦਿਨ ਚੜ੍ਹਿਆ ਤੇ ਮੈਕੂ ਨੀਂਦ ਦੀ ਖੁਮਾਰੀ, ਸਾਰੀ ਰਾਤ ਤੇਰੇ ਨਾਲ ਜਾਗ ਕੇ ਗੁਜ਼ਾਰੀ, ਦਿਨ ਚੜ੍ਹਿਆ ਤੇ ਮੈਕੂ ਨੀਂਦ ਦੀ ਖੁਮਾਰੀ। ਇੱਕ

0: ਸਾਰੀ
1: ਸੰਜੀਵ ਜੀ, ਲੋਕ
0: ਪੰਜਾਬੀ
1: ਤੁਹਾਡੀ ਫਿਲਮਾਂ ਤੇ ਕੁਝ ਕਮੈਂਟ ਵੀ ਕਰਦੇ ਹੋ ਸਨ, ਤੇ ਕਿੰਜੇ ਕਿੰਜੇ ਕਮੈਂਟ ਆਉਂਦੇ ਨੇ?
0: ਉਹ ਪੁੱਛੋ ਨਾ ਜੀ, ਮਤਲਬ ਬਹੁਤ ਸਾਰੇ ਲੋਕ ਤਾਰੀਫ ਵੀ ਕਰਦੇ ਨੇ, ਬਹੁਤ ਸਾਰੇ ਲੋਕ ਸਾਕੋ ਮਿਲਣਾ ਵੀ ਚਾਹੁੰਦੇ ਨੇ, ਕਮੈਂਟ ਵਿੱਚ ਲਿਖਦੇ ਨੇ, ਕੁਛ ਹੇਟ ਕਮੈਂਟ ਵੀ ਆਉਂਦੇ ਨੇ, ਹਰ ਤਰ੍ਹਾਂ। ਮਤਲਬ ਪਤਾ ਕਿਆ ਹੈ, ਸਾਡੇ ਵੀਡੀਓ ਹੁੰਦੇ ਨੇ ਮੁਲਤਾਨੀ ਸਰਾਇਕੀ, ਠੀਕ ਹੈ, ਉਹ ਜਿਹੜਾ ਉਹਨਾਂ ਦਾ ਇੰਪ੍ਰੈਸ਼ਨ ਤਾਂ ਆ ਵੈਂਦੇ। ਹੁਣ ਜਿਵੇਂ ਕੋਈ ਬੰਦਾ ਬਿਹਾਰ ਵਿੱਚ ਰਹਿੰਦੇ ਹੈ ਨਾ, ਯੂਟਿਊਬ ਦਾ ਐਲਗੋਰੀਦਮ ਹੈ ਕਿ ਉਹ ਜੇ ਕੋਈ ਵੀਡੀਓ ਚੱਲਦਾ ਪਏ ਤਾਂ ਉਹ ਕਿੱਥੇ ਵੀ ਹੁੰਦਾ ਇੰਪ੍ਰੈਸ਼ਨ ਦੇ ਸਕਦੇ, ਯਾਨੀ ਕਿ ਜਿਹੜਾ ਹੁੰਦਾ ਪੋਸਟਰ ਹੁੰਦੇ, ਫੋਟੋ ਹੁੰਦੀ, ਕਿੱਥੇ ਵੀ ਜਾ ਕੇ ਦੇਖ ਸਕਦੀ ਹੈ। ਹੁਣ ਜਿਹੜੇ ਸਾਡੇ ਟਾਈਟਲ ਹੁੰਦੇ ਨੇ ਹੈ ਨਾ, ਜਿਹੜੇ ਸਰਾਇਕੀ ਦੇ ਟਾਈਟਲ ਹੈ ਨਾ, ਉਹ ਹਿੰਦੀ ਜਾਂ ਪੰਜਾਬੀ ਨਾਲ ਬਹੁ ਮਿਲਦੇ ਜੁਲਦੇ ਹੁੰਦੇ ਨੇ, ਔਰ ਅਸੀਂ ਹਿੰਦੀ 'ਚ ਹੀ ਲਿਖਦੇ ਹਾਂ, ਹੈ ਨਾ, ਅਤੇ ਉਹ ਕਲਿੱਕ ਕਰ ਦਿੰਦੇ ਨੇ। ਉਹ ਜਦੋਂ ਉਹ ਵੀਡੀਓ ਪਲੇ ਹੁੰਦੇ ਤਾਂ ਉਹ ਅੰਦਰੋਂ ਸਰਾਇਕੀ ਨਿਕਲਦੇ, ਉਹਨਾਂ ਨੂੰ ਸਮਝ ਕਿਆ ਨਹੀਂ ਆਉਂਦੀ। ਜਿਹੜੇ ਉੱਥੋਂ ਦੇ ਲੋਕ ਹਨ ਉਹ ਕੁਛ ਮਤਲਬ ਹੇਟ ਕਮੈਂਟ ਵੀ ਕਰਦੇ ਨੇ, ਔਰ ਕਈ ਲੋਕ ਮਤਲਬ ਬਿਹਾਰੀ ਨੇਪਾਲੀ ਤੱਕ ਉਹਨਾਂ ਕੋ ਵੀਡੀਓ ਪਸੰਦ ਆਉਂਦੇ ਨੇ, ਕਮੈਂਟ ਹਰ ਤਰ੍ਹਾਂ ਦੇ ਆਉਂਦੇ ਨੇ ਜੀ। ਜ਼ਿਆਦਾਤਰ ਮਤਲਬ ਤਾਰੀਫ ਵਾਲੇ ਕਮੈਂਟ ਸਾਨੂੰ ਮਿਲਦੇ ਨੇ, ਔਰ ਕਈ ਤਾਂ ਬਹੁਤ ਸੋਹਣੇ ਕਮੈਂਟ ਕਰੇ ਹੁੰਦੇ ਨੇ ਜੀ, ਮਜ਼ਾ ਆ ਜਾਂਦਾ।

0: ਬਣ ਕੇ।
1: ਸੰਜੀਵ ਜੀ ਤੁਸੀਂ ਦੱਸੋ, ਤੁਸੀਂ ਜਿਹੜੀ ਫਿਲਮਾਂ ਬਣਾਉਂਦੇ ਹੋ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਕੋਈ ਸਮਾਜ 'ਤੇ ਅਸਰ ਵੀ ਪਾਉਂਦਾ ਹੈ?
0: ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਨਾ ਤੁਹਾਨੂੰ ਇਹ ਆਖਣਾ ਚਾਹੁੰਦਾ ਕਿ ਇਹ ਕੋਈ ਆਜ਼ਾਦੀ ਦੀ ਲੜਾਈ ਕਹਿਣੀ, ਜਿਹਦੇ ਵਿੱਚ ਸਾਨੂੰ ਜਾਂ ਤਾਂ ਆਜ਼ਾਦੀ ਮਿਲ ਸੀ ਜਾਂ ਕਹਿਣਾ ਮਿਲ ਸੀ। ਮਤਲਬ ਇਹ ਕਿ ਜਾਂ ਤਾਂ ਅਸਾਂ ਕਾਮਯਾਬ ਹੋ ਸੂੰ ਜਾਂ ਕਹਿਣਾ ਹੋ ਸੂੰ, ਹੈ ਨਾ। ਇਹ ਸਾਡੀ ਸਰਾਇਕੀ ਦੀ ਪੁਨਰ ਸਥਾਪਨਾ ਦਾ ਵਿਸ਼ਾ ਹੈ। ਕਾਮਯਾਬ ਭਾਵੇਂ ਨਾ ਹੋ, ਅਸਾਂ ਸਰਾਇਕੀ ਦੀਆਂ ਨਿਸ਼ਾਨੀਆਂ ਛੱਡ ਵੇ ਸੂੰ, ਇਹ ਪੱਕਾ ਹੈ, ਮੰਨਦੇ ਵੇ। ਦੂਜੀ ਗੱਲ ਇਹ ਕਿ ਜਦੋਂ ਤੱਕ ਅਸਾਂ ਹਾਂ, ਇਹ ਸਰਾਇਕੀ ਫਿਲਮਾਂ ਬਣਾਉਂਦੇ ਰਹਾਂ ਸੂੰ, ਅਤੇ ਜੇ ਅਸਾਂ 100-200 ਬੰਦਿਆਂ ਨੂੰ ਵੀ ਸਰਾਇਕੀ ਦੇ ਨਾਲ ਜੋੜ ਸਕੇ ਤਾਂ ਬਹੁ ਵੱਡੀ ਕਾਮਯਾਬੀ ਹੈ। ਹਿੰਦੇ ਵਿੱਚ ਜਾਂ ਕਾਮਯਾਬੀ ਜਾਂ ਨਾ ਕਾਮਯਾਬੀ, ਇਹੋ ਜਿਹੀ ਕੋਈ ਗੱਲ ਕਹਿਣੀ ਅਸਰ ਪਾਉਂਦੇ। ਹੁਣ ਅਸਰ ਦੀ ਮੈਂ ਤੁਹਾਨੂੰ ਦੱਸਿਆ, ਹਾਂ ਚਲੋ ਇਹ ਵੀ ਬਹੁ ਮਹੱਤਵਪੂਰਨ ਗੱਲ ਹੈ ਕਿ ਅਸਾਂ ਜਦੋਂ ਬਾਹਰ ਵੇਖਦੇ ਹਾਂ, ਕਿਸੇ ਪ੍ਰੋਗਰਾਮ ਵਿੱਚ ਵੇਖਦੇ ਹਾਂ, ਬਾਜ਼ਾਰ ਵੇਖਦੇ ਹਾਂ ਨਾ, ਬਹੁਤ ਸਾਰੇ ਲੋਕ ਮਿਲਦੇ ਨੇ ਜਿਹੜੇ ਸਾਡੇ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਨੇ, ਸੈਲਫੀ ਖਿਚਵਾਉਣਾ ਚਾਹੁੰਦੇ ਨੇ, ਹੈ ਨਾ, ਸਭ ਕੁਝ ਮਿਲਣਾ ਚਾਹੁੰਦੇ ਨੇ। ਉਹਨਾਂ ਵਿੱਚ ਨਾ ਨੌਜਵਾਨ ਲੋਕ ਵੀ ਹੁੰਦੇ ਨੇ। ਹੁਣ ਪਹਿਲਾਂ ਸਿਰਫ ਮਤਲਬ ਜਿਹੜੇ 45+ ਹੁੰਦੇ ਹਨ, ਜਿਹੜੇ ਸਰਾਇਕੀ ਸਮਝ ਸਕਦੇ ਨੇ, ਬੋਲ ਸਕਦੇ ਨੇ, ਪਰ ਹੁਣ ਸਾਨੂੰ 25 ਸਾਲ ਵਾਲੇ ਵੀ ਮਿਲਦੇ ਨੇ, 8 ਸਾਲ ਵਾਲੇ ਬੱਚੇ, 10 ਸਾਲ ਵਾਲੇ ਬੱਚੇ ਵੀ ਸਾਨੂੰ ਮਿਲਦੇ ਨੇ, ਅਤੇ ਬੜੇ ਖੁਸ਼ੀ ਨਾਲ ਮਿਲਦੇ ਨੇ, ਕਹਿੰਦੇ ਨੇ ਕਿ ਅਸਾਂ ਤੁਹਾਡੀਆਂ ਫਿਲਮਾਂ ਦੇਖਦੇ ਹਾਂ, ਸਾਨੂੰ ਬਹੁ ਚੰਗੀਆਂ ਲੱਗਦੇ ਨੇ, ਦਿਲ ਬਹੁ ਖੁਸ਼ ਹੁੰਦੇ ਉਦੋਂ ਇਹ ਦੇਖ ਕੇ ਕਿ ਵਾਕਈ ਅਸਰ ਹੁੰਦਾ ਪਈ। ਔਰ ਇਹ ਤਾਂ ਗੱਲ ਰਹੀ ਕਿ ਹਾਂ ਇੱਕ ਥਿਊਰੀ ਵਾਲੀ ਗੱਲ ਹੋ ਗਈ, ਹੈ ਨਾ, ਮੈਂ ਤੁਹਾਨੂੰ ਅੰਕੜਿਆਂ ਦੀ ਗੱਲ ਕਰਾਂ ਨਾ। ਤੁਹਾਨੂੰ ਤਾਂ ਸਾਡੇ ਵੀਡੀਓ ਦੇ ਥੱਲੇ ਸਿਰਫ ਵਿਊ ਦਾ ਕਾਊਂਟ ਦਿਖਾਈ ਦਿੰਦੇ, ਹੈ ਨਾ, ਕਿ ਇੰਨੇ ਵਿਊ ਹੋਏ ਨੇ ਹਿੰਦੇ ਅਤੇ ਇੰਨੇ ਲਾਈਕ ਹਨ, ਹੈ ਨਾ, ਇੰਨੇ ਕਮੈਂਟ ਹਨ, ਪਰ ਸਾਡੇ ਕੋਲ ਹੁੰਦੀ ਪੂਰੀ ਰਿਪੋਰਟ ਆਉਂਦੀ ਹੈ, ਡਾਟਾ ਆਉਂਦੇ, ਜਿਹੜਾ ਅਸਾਂ ਵੀਡੀਓ ਪੋਸਟ ਕੀਤੇ, ਪਬਲਿਸ਼ ਕੀਤੇ, ਹੁੰਦੀ ਹੁੰਦਾ ਜੋ ਇਹਦਾ ਵਿਸ਼ਲੇਸ਼ਣ ਹੈ ਪੂਰਾ ਐਨਾਲਿਟਿਕ, ਹੈ ਨਾ, ਕਿ ਇਹ ਵੀਡੀਓ ਨੂੰ ਕਿੰਨੀਆਂ ਮਹਿਲਾਵਾਂ ਨੇ ਦੇਖੇ, ਕਿੰਨੇ ਪੁਰਸ਼ਾਂ ਨੇ ਦੇਖੇ, ਕਿੰਨੇ ਜਾਣੇ ਹਨ ਜਿਹੜੇ 65 ਸਾਲ ਤੋਂ ਉੱਪਰ ਹਨ, ਕਿੰਨੇ ਜਾਣੇ 55 ਸਾਲ ਤੋਂ ਉੱਪਰ ਹਨ, ਕਿੰਨੇ ਜਾਣੇ 40 ਸਾਲ ਤੋਂ ਉੱਪਰ ਹਨ। ਅਤੇ ਮੈਂ ਤੁਹਾਨੂੰ ਇਹ ਦੱਸਣਾ ਕਿ ਅੱਜ ਤੋਂ 3 ਸਾਲ ਪਹਿਲਾਂ ਜਿਹੜਾ ਇਹ ਡਾਟਾ ਆਉਂਦਾ ਹੈ, ਸਾਨੂੰ ਦੇਖ ਕੇ ਨਾ ਬੜੀ ਹੈਰਾਨੀ ਹੁੰਦੀ ਹੈ, ਔਰ ਕਈ ਵਾਰ ਨਿਰਾਸ਼ਾ ਵੀ ਹੁੰਦੀ ਹੈ ਕਿ ਜਿੰਨੇ ਵੀ ਦੇਖਦੇ ਹਨ ਸਾਰੇ 40-45 ਤੋਂ ਉੱਪਰ ਵਾਲੇ ਦੇਖਦੇ ਹਨ। ਸਾਨੂੰ ਇਵੇਂ ਲੱਗਦਾ ਹੈ ਕਿ ਯਾਰ ਜਿਹੜੇ ਪਹਿਲਾਂ ਤੋਂ ਹੀ ਸਰਾਇਕੀ ਬੋਲਦੇ ਪਏ ਨੇ, ਸਮਝਦੇ ਪਏ ਨੇ, ਉਹੀ ਦੇਖਦੇ ਪਏ ਨੇ, ਤਾਂ ਸਰਾਇਕੀ ਦਾ ਵਿਕਾਸ ਕਿਵੇਂ ਹੋ ਸੀ? ਪਰ ਹੌਲੀ ਹੌਲੀ ਨਾ ਜਿਹੜਾ ਉਹ ਡਾਟਾ ਹੈ, ਹੁੰਦੇ ਵਿੱਚ 35 ਸਾਲ ਵਾਲੇ ਵੀ ਆਉਣ ਲੱਗ ਪਏ, 30 ਸਾਲ ਵਾਲੇ ਵੀ ਆਉਣ ਲੱਗ ਪਏ, ਹੁਣ ਜਿਹੜਾ ਹੈ ਨਾ 20 ਸਾਲ ਵਾਲੇ ਵੀ ਆਉਂਦੇ ਨੇ, ਅਤੇ ਹੁਣ ਸਾਡੇ ਵੀਡੀਓ ਦੇ ਜਿਹੜੇ ਦਰਸ਼ਕ ਹਨ, ਘੱਟੋ ਘੱਟ 40% ਦਰਸ਼ਕ ਜਿਹੜੇ ਹਨ 30 ਸਾਲ ਤੋਂ ਘੱਟ ਉਮਰ ਵਾਲੇ ਹਨ, ਅਤੇ ਇਹ ਬੜੇ ਗਰਵ ਦੀ ਗੱਲ ਹੈ, ਬੜੇ ਮਤਲਬ ਮਾਣ ਦੀ ਗੱਲ ਹੈ, ਮੇਰੇ ਕੋਲ ਬੜਾ ਗਰਵ ਹੁੰਦਾ ਹੀ ਗੱਲ 'ਤੇ, ਇਹ ਸਬੂਤ ਹੈ ਕਿ ਅਸਰ ਹੁੰਦਾ ਪਏ। ਦੂਜੀ ਗੱਲ, ਸਾਡੇ ਕੋਲ ਤਾਂ ਇਹ ਵੀ ਡਾਟਾ ਆਉਂਦੇ ਕਿ ਸਾਡਾ ਵੀਡੀਓ ਕਿੱਥਾਂ ਕਿੱਥਾਂ ਦੇਖਿਆ ਪੈਂਦੇ। ਮੈਂ ਕਹਿੰਦਾ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਜਿੱਥਾਂ ਵੀ ਪੰਜਾਬੀ ਬੈਠੇ ਨਾ, ਹੁਣ ਜਿਹੜੀ ਸਰਾਇਕੀ ਹੈ ਨਾ, ਉਹ ਕੋਈ ਇੰਨੀ ਟੀਪੀਕਲ ਭਾਸ਼ਾ ਕਹਿਣੀ ਚਾਈਨੀਜ਼ ਵਾਲੀ ਕਰਕੇ, ਅਸਾਂ ਜਿਹੜਾ ਹਿੰਦੀ ਬੋਲਦੇ ਉਹ ਚਾਈਨੀਜ਼ ਬੋਲੋ ਤਾਂ ਉਹ ਚਾਈਨੀਜ਼ ਕਹਿ ਨਹੀਂ ਸਮਝ ਸਕਦਾ, ਪਰ ਸਰਾਇਕੀ ਹੁੰਦੇ ਸਾਹਮਣੇ ਕੋਈ ਬੋਲੇ ਨਾ 50% ਤਾਂ ਉਹ ਸਮਝ ਹੀ ਗਿਣ ਸੀ। ਜੇ ਤੁਹਾਡਾ ਕੰਟੈਂਟ ਇਹੋ ਜਾਏ, ਇੰਗੇਜਿੰਗ ਹੈ, ਲੋਕਾਂ ਨੂੰ ਜੋੜ ਸਕਦੇ ਆਪਣੇ ਨਾਲ, ਤਾਂ ਲੋਕ ਦੇਖਦੇ ਨੇ, ਉਹਨਾਂ ਕੋਲ ਮਜ਼ਾ ਆਉਂਦੇ। ਬਹੁ ਸਾਰੇ ਸਾਡੇ ਹੁਣ ਵੀਡੀਓ ਜਿਹੜੇ ਹਨ, ਸਰਦਾਰ ਵੀ ਦੇਖਦੇ ਨੇ, ਬਿਹਾਰ ਵਾਲੇ ਵੀ ਦੇਖਦੇ ਨੇ, ਨੇਪਾਲ ਵਾਲੇ ਵੀ ਦੇਖਦੇ ਨੇ, ਸਾਡੇ ਕੋਲ ਕਮੈਂਟ ਵੀ ਆਉਂਦੇ ਨੇ, ਅਤੇ ਅਸਰ ਹੁੰਦਾ ਪਏ ਜੀ। ਬਹੁ ਖੁਸ਼ੀ ਦੀ ਗੱਲ ਹੈ, ਔਰ ਤੁਹਾਨੂੰ ਵੀ ਇਹ ਜਾਣ ਕੇ ਬਹੁ ਖੁਸ਼ੀ ਹੋ ਸੀ,
1: ਬਹੁਤ ਖੁਸ਼ੀ ਥਈ ਹੈ ਜੀ ਇਹਦਾ ਸੁਣ ਕੇ। ਅੱਛਾ ਸੰਜੀਵ ਜੀ, ਇਹ ਪੁੱਛਣਾ ਚਾਹੁੰਦਾ, ਤੁਸੀਂ ਮੁਲਤਾਨੀ ਸਮਾਜ ਨੂੰ ਕਿਆ ਸੰਦੇਸ਼ਾ ਦੇਣਾ ਚਾਹੁੰਦੇ ਹੋ?
0: ਮੁਲਤਾਨੀ ਸਮਾਜ ਨੂੰ ਮੇਰਾ ਇਹੋ ਹੀ ਸੰਦੇਸ਼ਾ ਹੈ ਕਿ ਦੇਖੋ, ਜਦੋਂ ਅਸਾਂ ਮਾਈਗ੍ਰੇਟ ਹੋ ਕੇ ਆਏ ਆਸੇ ਨਾ, ਸਾਡੀ ਹਾਲਤ ਬਹੁ ਖਰਾਬ ਆਈ। ਸਾਰੇ ਜ਼ਿਆਦਾਤਰ ਲੋਕ ਉੱਜੜ ਪੁੱਜੜ ਕੇ ਆਏ ਹਨ, ਉਹਨਾਂ ਪੱਲੇ ਕੁਛ ਵੀ ਕਰਨ ਆਈ ਬਿਨਾਂ ਕਿਸੇ ਸਹਾਇਤਾ ਦੇ, ਹੈ ਨਾ। ਸਾਰਿਆਂ ਨੇ ਮਿਹਨਤ ਕਰਕੇ, ਸ਼ਿੱਦਤ ਕਰਕੇ, ਆਪਣਾ ਜੀ ਜਾਨ ਲਾ ਕੇ, ਕਿਸੇ ਕੰਮ ਕੁਛ ਛੋਟਾ ਕਹਿ ਨਹੀਂ ਸਮਝਿਆ, ਕੋਈ ਕੰਮ ਉਹਨਾਂ ਵਾਸਤੇ ਵੱਡਾ ਕਹਿਣਾ ਆਈ। ਉਹਨਾਂ ਦੇ ਸਾਹਮਣੇ ਇੱਕਾ ਹੀ ਮਕਸਦ ਆਈ, ਸਰਵਾਈਵਲ, ਜਿੰਦਾ ਰਹਿਣ ਦੀ ਲੜਾਈ, ਆਪਣੇ ਆਪ ਨੂੰ ਸਥਾਪਿਤ ਕਰਨ ਦੀ ਲੜਾਈ। ਅਤੇ ਇਹ ਲੜਾਈ ਸਾਡੇ ਸਰਾਇਕੀ ਸਮਾਜ ਨੇ ਆਪਣੇ ਦਮ 'ਤੇ ਜਿੱਤੀ ਹੈ। ਅੱਜ ਸਰਾਇਕੀ ਸਮਾਜ ਦੇ ਜਿਹੜੇ ਬੱਚੇ ਹਨ, ਨੌਜਵਾਨ ਹਨ, ਔਰ ਬਹੁ ਵੱਡੀਆਂ ਵੱਡੀਆਂ ਪੋਸਟਾਂ 'ਤੇ ਬੈਠੇ ਨੇ, ਵਿਦੇਸ਼ਾਂ 'ਚ ਕੰਪਨੀਆਂ 'ਚ ਲੈਂਦੇ ਪਏ, ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰਾਉਂਦੇ ਹਨ, ਸਰਕਾਰੀ ਨੌਕਰੀਆਂ 'ਚ ਕੰਮ ਕਰਾਉਂਦੇ ਨੇ, ਬਿਊਰੋਕਰੇਟਸ ਹਨ, ਮਤਲਬ ਉਹਨਾਂ ਦਾ ਰਾਜਨੀਤੀ 'ਚ ਵੀ ਹਿੱਸਾ ਹੈ, ਹੈ ਨਾ। ਕੋਈ ਸਪੈਸ਼ਲ ਸਾਡੇ ਵਾਸਤੇ ਪੈਕੇਜ ਕਹਿਣਾ ਆਏ ਹਨ, ਅਸਾਂ ਉਹ ਹਾਸਿਲ ਕਰ ਗਏ। ਪਰ ਇਹ ਸਾਰਾ ਹਾਸਿਲ ਕਰਦੇ ਕਰਦੇ ਨਾ, ਅਸਾਂ ਆਪਣੀ ਮਾਂ ਬੋਲੀ ਸਰਾਇਕੀ ਨੂੰ ਪਿੱਛਾ ਛੱਡ ਆਏ ਹਾਂ, ਉਹ ਬਿਮਾਰ ਹੈ। ਮੇਰਾ ਸਰਾਇਕੀ ਸਮਾਜ ਨੂੰ

0: ਇੱਕੋ ਹੀ ਸੰਦੇਸ਼ ਹੈ, ਇੱਕੋ ਹੀ ਮੈਸੇਜ ਹੈ ਕਿ ਹੁਣ ਤੁਸੀਂ ਆਪਣੇ ਆਪ ਨੂੰ ਤਾਂ ਸਟੈਂਡ ਕਰ ਗਿੱਦੇ, ਹੁਣ ਆਪਣੀ ਮਾਂ ਬੋਲੀ ਬਾਰੇ ਕੁਛ ਕਰਨ ਦੀ ਲੋੜ ਹੈ। ਅਤੇ ਮੈਨੂੰ ਪਤਾ ਹੈ ਜਿਸ ਦਿਨ ਸਰਾਇਕੀ ਸਮਾਜ ਨੇ ਇਹ ਠਾਨ ਕੀਤਾ ਨਾ ਕਿ ਹੁਣ ਅਸਾਂ ਆਪਣੀ ਮਾਂ ਬੋਲੀ ਕੋਈ ਜ਼ਿੰਦਾ ਕਰਨੇ, ਇੱਕ ਪੂਰਾ ਤੰਦਰੁਸਤ ਕਰਨੇ, ਸਿਹਤਮੰਦ ਕਰਨੇ, ਮੈਂ ਕਹਿੰਦਾ ਜਿਹੜੇ ਬੰਦਿਆਂ ਦੀ ਹਾਲਤ ਉੱਥੋਂ ਉੱਜੜ ਕੇ ਆਏ ਆ, ਅਸੀਂ ਜਦੋਂ ਅਸਾਂ ਆਪਣੇ ਆਪ ਨੂੰ ਸਥਾਪਿਤ ਕਰ ਦਿੱਤਾ, ਆਪਣੇ ਬਾਲਾਂ ਨੂੰ ਡਾਕਟਰ ਬਣਾਤਾ, ਇੰਜੀਨੀਅਰ ਬਣਾਤਾ, ਵੱਡੇ ਵੱਡੀਆਂ ਪੋਸਟਾਂ 'ਤੇ ਪਹੁੰਚਾਤਾ, ਅਸਾਂ ਆਪਣੀ ਭਾਸ਼ਾ ਨੂੰ ਹੁਣ ਸਥਾਪਿਤ ਕਰ ਸਕਦੇ ਹਾਂ। ਸਰਾਇਕੀ ਸਮਾਜ ਉਹ ਸਮਾਜ ਹੈ ਜਿਹੜਾ ਆਪਣੇ ਦਮ 'ਤੇ ਆਖ ਸਕਦੇ ਕਿ ਜਿਸ ਦੌਰ ਕੋ ਚਾਹਾ ਬਦਲ ਡਾਲਾ, ਜਿਸ ਦੌਰ ਕੋ ਚਾਹੇਂਗੇ ਬਦਲ ਡਾਲੇਂਗੇ।
1: ਹੁਣ ਅਸਾਂ ਤੁਹਾਡੇ ਕੋਲ ਜ਼ਿਆਦਾ ਚਾਹੁੰਦੇ ਹਾਂ, ਹੁਣ ਸਾਕੂ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਅੱਛਾ ਲੱਗਾ ਹੈ। ਉਮੀਦ ਹੈ ਅੱਗੇ ਵੀ ਤੁਸੀਂ ਇਵੇਂ ਹੀ ਅੱਛੀ ਅੱਛੀ ਫਿਲਮਾਂ ਬਣਾ ਕੇ ਮੁਲਤਾਨੀ ਸਮਾਜ ਦਾ ਮਨੋਰੰਜਨ ਕਰਿੰਦੇ ਰਾਸੋ। ਉਮੀਦ ਕਰਿੰਦੇ ਹਾਂ ਕਿ ਜਲਦੀ ਹੀ ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਮੁਲਾਕਾਤ ਥੀ ਸੀ। ਰਾਮ ਰਾਮ ਜੀ।
0: ਬਸ ਸਰਾਇਕੀ ਦੀ ਸੇਵਾ ਕਰੋ, ਸਰਾਇਕੀ ਕੋ ਬਤਾਓ, ਸਾਰਿਆਂ ਕੋ ਮੇਰੀ ਰਾਮ ਰਾਮ।

ਤੁਸੀਂ ਸਮਾਤ ਫਰਮਾ ਰਹੇ ਸੀ ਪ੍ਰੋਗਰਾਮ ਝੋਕ ਮਾਹਿਤੀ। ਸ਼ਾਮ ਦੇ 5:30 ਵਜੇ ਨੇ। ਹੁਣ ਦੇਸ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਸਾਮਿਨ ਦੀ ਖਿਦਮਤ ਚ ਨਵਜੋਤ ਸਲਾਮ ਅਰਜ਼ ਕਰਦੀ ਹੈ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਹਾਲ ਚਾਲ ਵਧੀਆ ਹੋਣਗੇ ਜੀ, ਤਬੀਤਾਂ ਵੀ ਵੱਲ ਹੋਣਗੀਆਂ। ਹਾਂ, ਜਿਹੜਾ ਮੌਸਮ ਹੈ ਉਹ ਕਾਫੀ ਗਰਮ ਹੈ, ਸੋ ਇਸ ਗਰਮੀ ਦੇ ਵਿੱਚ ਆਪਣਾ ਖਾਸ ਖਿਆਲ ਰੱਖਣਾ ਹੈ ਜੀ। ਜ਼ਰੂਰਤ ਵੇਲੇ ਹੀ ਬਾਹਰ ਨਿਕਲੋ, ਅਤੇ ਬਾਹਰ ਨਿਕਲਣ ਵੇਲੇ ਕੋਸ਼ਿਸ਼ ਕਰੋ ਕਿ ਆਪਣੀ ਪੂਰੀ ਅਹਤਿਆਤ ਵਰਤੀਏ। ਗਰਮੀ ਤੋਂ ਬਚਣ ਦੇ ਲਈ ਅਸੀਂ ਸੂਤੀ ਕੱਪੜੇ ਪਾਈਏ, ਹੋਰ ਵੀ ਕਈ ਸਾਰੀਆਂ ਚੀਜ਼ਾਂ ਜਿਹੜੀਆਂ, ਠੰਡਾ ਪਾਣੀ ਪੀਏ, ਨਿੰਬੂ ਪਾਣੀ, ਲੱਸੀ, ਹੈ ਨਾ, ਇਹ ਸਭ ਚੀਜ਼ਾਂ ਦਾ ਇਸਤੇਮਾਲ ਕਰੀਏ। ਸੋ ਇੱਧਰ ਇਹ ਸਮਝ ਲਈਏ, ਪ੍ਰੋਗਰਾਮ ਦੱਸ ਦਈਏ ਜੀ। ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਗੱਲ।

ਅਗਲਾ ਸਿਲਸਿਲਾ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰਾਂਗੇ ਵਾਰਿਸ ਸ਼ਾਹ ਦੀਆਂ ਰਚਨਾਵਾਂ। ਅੱਜ ਇੱਕ ਗੁਲਕਾਰ ਦੇ ਤਹਿਤ ਅਸੀਂ ਪੇਸ਼ ਕਰਾਂਗੇ ਸਰਵਜੀਤ ਕੌਰ ਦੇ ਗਾਏ ਵੱਖ-ਵੱਖ ਗੀਤ।

ਲਓ ਜੀ ਸਾਮੀਨ, ਮਜਲਿਸ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਅੱਜ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ, ਯਾਨੀ ਵਿਸ਼ਵ ਅਜਾਇਬ ਘਰ ਦਿਹਾੜਾ।

ਲਓ ਜੀ, ਵਿਸ਼ਵ ਅਜਾਇਬ ਘਰ ਦਿਹਾੜਾ ਜਿਹੜਾ ਕਿ ਹਰ ਸਾਲ 18 ਮਈ ਨੂੰ ਮਨਾਇਆ ਜਾਂਦਾ ਹੈ, ਇਸ ਦਾ ਮੁੱਖ ਮੰਤਵ ਕੀ ਹੈ? ਇਸ ਦਾ ਮੁੱਖ ਮੰਤਵ ਇਹੀ ਹੈ ਕਿ ਆਮ ਜਨਤਾ ਨੂੰ ਸਾਡੇ ਇਤਿਹਾਸ, ਕਲਾ, ਸੰਸਕ੍ਰਿਤੀ ਨੂੰ ਸੰਜੋ ਕੇ ਰੱਖਣ ਵਾਲੇ ਜਿਹੜੇ ਸੰਗ੍ਰਹਿਲੇ ਨੇ ਉਹਨਾਂ ਦਾ ਮਹੱਤਵ ਦੱਸਿਆ ਜਾਏ, ਅਜਾਇਬ ਘਰਾਂ ਬਾਰੇ ਦੱਸਿਆ ਜਾਏ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਮਹਿਫੂਜ਼ ਰੱਖਿਆ ਜਾ ਸਕਦਾ, ਉਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਏ। ਇਸ ਦਿਹਾੜੇ ਦੀ ਸ਼ੁਰੂਆਤ ਸਾਲ 1977 ਵਿੱਚ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮ ਵੱਲੋਂ ਕੀਤੀ ਗਈ ਸੀ। ਬਾਅਦ ਦੇ ਵਿੱਚ 1983 ਦੇ ਵਿੱਚ ਸੰਯੁਕਤ ਰਾਸ਼ਟਰ ਨੇ ਵੀ ਇਸ ਨੂੰ ਮਾਨਤਾ ਦੇ ਦਿੱਤੀ ਸੀ। ਕੋਈ ਵੀ ਅਜਾਇਬ ਘਰ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ ਨੂੰ, ਉੱਥੇ ਦੀ ਸੱਭਿਅਤਾ ਨੂੰ, ਉੱਥੇ ਦੀ ਸੰਸਕ੍ਰਿਤੀ ਤੋਂ ਮਿਲੀਆਂ ਜੁਲੀਆਂ ਜਿੰਨੀਆਂ ਵੀ ਚੀਜ਼ਾਂ ਨੇ, ਜੋ ਵੀ ਹੈ, ਉਸ ਨੂੰ ਉਹ ਸੰਭਾਲ ਕੇ ਰੱਖਦੇ ਨੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਪੁਰਾਣੇ ਇਤਿਹਾਸ ਨੂੰ ਜਾਣ ਸਕਣ, ਇਤਿਹਾਸ ਦੀਆਂ ਜਿਹੜੀ ਸੰਸਕ੍ਰਿਤੀ ਰਹੀ ਸੀ ਉਸ ਬਾਰੇ ਉਹ ਪੜ੍ਹ ਸਕਣ, ਦੇਖ ਸਕਣ ਅਤੇ ਅੱਗੇ ਵੱਧ ਸਕਣ। ਇਸ ਦਿਹਾੜੇ ਦੀ ਸ਼ੁਰੂਆਤ ਜਿਸ ਤਰ੍ਹਾਂ ਆਪਾਂ ਦੱਸ ਚੁੱਕੇ ਹਾਂ ਵੀ 1977 ਦੇ ਵਿੱਚ ਹੋਈ ਸੀ ਔਰ ਬਾਅਦ ਦੇ ਵਿੱਚ 83 ਦੇ ਵਿੱਚ ਸੰਯੁਕਤ ਰਾਸ਼ਟਰ ਸੰਘ ਨੇ ਵੀ ਇਹਨੂੰ ਮਾਨਤਾ ਦੇ ਦਿੱਤੀ ਸੀ। ਇਹਦਾ ਮੁੱਖ ਮੰਤਵ ਇਹੀ ਸੀ ਕਿ ਲੋਕਾਂ ਨੂੰ ਖੇਤੀਬਾੜੀ, ਫੈਸ਼ਨ ਅਤੇ ਪੁਰਾਤਨ ਅਤੇ ਪ੍ਰਾਕਿਰਤਿਕ ਇਤਿਹਾਸ ਦੇ ਵੱਲੋਂ ਜਿਹੜੇ ਵੀ ਇਹਦੇ ਖੇਤਰ ਨੇ ਉਹਤੋਂ ਜੁੜੇ ਅਜਾਇਬ ਘਰਾਂ ਦਾ ਦੌਰਾ ਕਰਾਉਣ ਦੇ ਲਈ ਪ੍ਰੋਤਸਾਹਿਤ ਕਰੀਏ, ਕੋਸ਼ਿਸ਼ ਕਰੀਏ ਕਿ ਅੱਜ ਦੀ ਪੀੜ੍ਹੀ ਨੂੰ ਜਾਂ ਬੱਚਿਆਂ ਨੂੰ ਇਸ ਦਿਹਾੜੇ ਦਾ ਮੰਤਵ ਦੱਸੀਏ। ਬੱਚੇ ਨਿਕਲ ਕੇ ਆਪਣੇ ਵਰਤਮਾਨ 'ਚੋਂ ਅਜਾਇਬ ਘਰਾਂ ਦੀ ਸੈਰ ਕਰਨ ਤਾਂ ਜੋ ਉਹ ਪੁਰਾਣਾ, ਪ੍ਰਾਚੀਨ ਅਤੇ ਜਿਹੜਾ ਸਾਡਾ ਪਿਛੋਕੜ ਹੈ ਉਹਨੂੰ ਜਾਣ ਸਕਣ। ਇਸ ਮੌਕੇ ਦੇ ਉੱਤੇ ਦੁਨੀਆ ਭਰ ਦੇ ਜਿੰਨੇ ਵੀ ਅਜਾਇਬ ਘਰ ਨੇ, ਜਿੱਦਾਂ ਭਾਰਤ ਦੇ ਵਿੱਚ ਦਿੱਲੀ ਦਾ ਰਾਸ਼ਟਰੀ ਅਜਾਇਬ ਘਰ ਜਿਹੜਾ ਆ, ਜਾਂ ਜੈਪੁਰ ਦਾ ਅਲਬਰਟ ਹਾਲ, ਇਸ ਤਰ੍ਹਾਂ ਦੇ ਅਜਾਇਬ ਘਰਾਂ ਦੇ ਵਿੱਚ ਵਿਸ਼ੇਸ਼ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਜਾਂ ਪ੍ਰਬੰਧ ਕੀਤਾ ਜਾਂਦਾ ਹੈ ਔਰ ਕਈ ਜਗ੍ਹਾ ਥਾਵਾਂ 'ਤੇ ਤਾਂ ਇੱਦਾਂ ਵੀ ਹੁੰਦਾ ਹੈ ਵੀ ਇਸ ਦਿਹਾੜੇ ਵਾਲੇ ਦਿਨ ਉਸ ਅਜਾਇਬ ਘਰਾਂ ਦੇ ਵਿੱਚ ਐਂਟਰੀ ਫਰੀ।

ਸੋ ਅੱਜ ਦੇ ਦਿਹਾੜੇ ਦਾ ਮੁੱਖ ਮੰਤਵ ਇਹੀ ਹੈ ਕਿ ਅਸੀਂ ਆਪਣੀ ਬੱਚਿਆਂ ਨੂੰ, ਆਪਣੀ ਅੱਜ ਦੀ ਪੀੜ੍ਹੀ ਨੂੰ ਇਸ ਬਾਰੇ ਜਾਣੂ ਕਰਾਈਏ ਕਿ ਸਾਡਾ ਇਤਿਹਾਸ ਕੀ ਸੀ। ਸੋ ਮੁੱਖ ਭੂਮਿਕਾ ਅਜਾਇਬ ਘਰ ਇਹਨਾਂ ਚੀਜ਼ਾਂ 'ਚ ਨਿਭਾਉਂਦੇ ਨੇ, ਔਰ ਵੱਡੇ ਵੱਡੇ ਜਿਹੜੇ ਅਜਾਇਬ ਘਰ ਉਹ ਅੱਜ ਦੇ ਦਿਨ ਖਾਸ ਖੋਲ੍ਹੇ ਜਾਂਦੇ ਨੇ ਤਾਂ ਜੋ ਲੋਕ ਵੱਧ ਤੋਂ ਵੱਧ ਆ ਕੇ ਇਹਨਾਂ ਨੂੰ ਦੇਖ ਸਕਣ। ਲਓ ਜੀ ਸਾਮਿਨ, ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਸੁੱਖਣ ਦੇ ਵਾਰਿਸ। ਸੁੱਖਣ ਦੇ ਵਾਰਿਸ ਤਹਿਤ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਵਾਰਿਸ ਸ਼ਾਹ ਦੇ ਲਿਖੇ ਕਲਾਮ ਵੱਖ ਵੱਖ ਆਵਾਜ਼ਾਂ 'ਚ। ਵਾਰਿਸ ਸ਼ਾਹ ਜਿਨ੍ਹਾਂ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ, ਸੋ ਵਾਰਿਸ ਸ਼ਾਹ ਦੀ ਜੇ ਗੱਲ ਕਰੀਏ, ਪੰਜਾਬੀ ਸੂਫੀ ਕਵੀ ਜਿਨ੍ਹਾਂ ਨੂੰ ਆਪਾਂ ਕਹੀਏ, ਹਰ ਕੋਈ ਜਾਣਦਾ ਹੈ ਵਾਰਿਸ ਸ਼ਾਹ ਦੀ ਹੀਰ। ਸੋ ਵਾਰਿਸ ਸ਼ਾਹ 18ਵੀਂ ਸਦੀ ਦੇ ਇੱਕ ਬੜੇ ਹੀ ਮਹਾਨ ਸੂਫੀ ਪੰਜਾਬੀ ਕਵੀ ਸਨ, ਇਹ ਆਪਾਂ ਸਾਰੇ ਜਾਣਦੇ ਹਾਂ। ਪੰਜਾਬੀ ਸਾਹਿਤ ਦੇ ਵੀ ਰੂਪ ਦੇ ਵਿੱਚ ਉਹਨਾਂ ਨੂੰ ਸ਼ੇਕਸਪੀਅਰ ਦੀ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੀ ਸਭ ਤੋਂ ਪ੍ਰਸਿੱਧ ਅਮਰ ਰਚਨਾ ਹੀਰ ਰਾਂਝਾ ਹੋਈ ਸੀ, ਜੋ ਕਿ ਇੱਕ ਪ੍ਰੇਮ ਗਾਥਾ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਉਹਨਾਂ ਨੇ ਲਿਖਿਆ ਸੀ 1766 ਦੇ ਵਿੱਚ। ਅੱਜ ਵੀ ਇਹ ਪੰਜਾਬੀ ਸੰਸਕ੍ਰਿਤੀ ਦੀ ਪਛਾਣ ਮੰਨੀ ਜਾਂਦੀ ਹੈ। ਵਾਰਿਸ ਸ਼ਾਹ ਦਾ ਜਨਮ ਜੇ ਕਹੀਏ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ 1722 ਨੂੰ ਹੋਇਆ, ਔਰ ਜੋ ਲਾਹੌਰ ਤੋਂ 50 ਕਿਲੋਮੀਟਰ ਦੂਰ ਸੀ। ਆਪਣੀ ਸਿੱਖਿਆ ਜਿਹੜੀ ਹੈ ਉੱਥੇ ਹੀ ਉਹਨਾਂ ਨੇ ਪ੍ਰਾਪਤ ਕੀਤੀ, ਔਰ ਉੱਚ ਸਿੱਖਿਆ ਦੇ ਲਈ ਉਹ ਕਸੂਰ ਦੇ ਮਦਰਸੇ ਦੇ ਵਿੱਚ ਗਏ। ਵਾਰਿਸ ਸ਼ਾਹ ਦਾ ਨਾਂ ਅਮਰ ਕਰਨ ਵਾਲੀ ਰਚਨਾ ਹੀਰ ਰਾਂਝਾ ਹੈ। ਇਹ ਕੇਵਲ ਇੱਕ ਪ੍ਰੇਮ ਕਹਾਣੀ ਨਹੀਂ, ਬਲਕਿ ਉਹ ਸਮੇਂ ਦੀ ਪੰਜਾਬ ਦੀ ਸਮਾਜਿਕ ਅਤੇ ਸੰਸਕ੍ਰਿਤਿਕ ਜਿਹੜੇ ਹਾਲਾਤ ਸੀ ਉਹਨਾਂ ਦੇ ਉੱਤੇ ਅਤੇ ਸੂਫੀ ਦਰਸ਼ਨ ਦਾ ਇੱਕ ਬੜਾ ਹੀ ਨਵੇਕਲਾ ਜਿਹਾ ਚਿੱਤਰਣ ਸਾਨੂੰ ਮਿਲਦਾ ਹੈ।

ਤੁਸੀਂ ਸਮਾਤ ਫਰਮਾ ਰਹੇ ਹੋ ਪ੍ਰੋਗਰਾਮ ਸੁੱਖਣ ਦੇ ਵਾਰਿਸ, ਜਿਹਦੇ ਤਹਿਤ ਅੱਜ ਤੁਸੀਂ ਵਾਰਿਸ ਸ਼ਾਹ ਦੀਆਂ ਰਚਨਾਵਾਂ ਸੁਣ ਰਹੇ ਹੋ ਵੱਖ ਵੱਖ ਆਵਾਜ਼ਾਂ 'ਚ। ਵਾਰਿਸ ਸ਼ਾਹ ਜੋ ਕਿ ਪੰਜਾਬੀ ਸੂਫੀ ਕਵੀ ਰਹੇ ਨੇ, ਔਰ ਹੀਰ ਜਿਹੜੀ ਹੈ ਉਹਨਾਂ ਦੀ ਇੱਕ ਬੜੀ ਹੀ ਮਕਬੂਲ ਰਚਨਾ, ਆਓ ਸੁਣਦੇ ਹਾਂ ਲਾਲ ਚੰਦ ਯਮਲਾ ਜੱਟ ਦੀ ਆਵਾਜ਼ 'ਚ ਹੀਰ ਵਾਰਿਸ ਸ਼ਾਹ।

ਸੁਖਨ ਦੇ ਵਾਰਿਸ ਤਹਿਤ ਸਮਾਤ ਫਰਮਾ ਰਹੇ ਹੋ। ਵਾਰਿਸ ਸ਼ਾਹ ਦੀਆਂ ਰਚਨਾਵਾਂ ਵੱਖ ਵੱਖ ਆਵਾਜ਼ਾਂ 'ਚ। ਵਾਰਿਸ ਸ਼ਾਹ ਦੀ ਰਚਨਾ ਹੀਰ, ਜਿਸ ਦੇ ਵਿੱਚ ਉਸ ਵੇਲੇ ਦੇ ਸਮਾਜਿਕ ਹਾਲਾਤ ਔਰ ਉਹਨਾਂ ਤੋਂ

ਬੜਾ ਹੀ ਉਸਦਾ ਸੁੰਦਰ ਚਿੱਤਰਣ ਜਿਹੜਾ ਉਹ ਕੀਤਾ ਗਿਆ। ਉਹਦੀ ਭਾਸ਼ਾ ਜਿਹੜੀ ਸੀ, ਭਾਸ਼ਾ ਸ਼ੈਲੀ ਬੜੀ ਹੀ ਸਮਰਿੱਧ ਅਤੇ ਸਾਹਿਤਿਕ ਸੀ, ਜਿਸਦੇ ਵਿੱਚ ਪੰਜਾਬੀ ਲਫਜ਼ਾਂ ਦੇ ਨਾਲ ਨਾਲ ਅਰਬੀ ਅਤੇ ਫਾਰਸੀ ਦਾ ਵੀ ਸੁਮੇਲ ਕੀਤਾ ਗਿਆ ਸੀ। ਜੀਵਨ ਦਾ ਦਰਸ਼ਨ ਜਿਹਦੇ ਵਿੱਚ ਮਿਲਦਾ ਹੈ, ਕਿਉਂਕਿ ਉਹ ਇੱਕ ਚਿਸ਼ਤੀ ਸਿਲਸਿਲੇ ਦੇ ਇੱਕ ਬੜੇ ਹੀ ਖਾਸ ਸੂਫੀ ਸੰਤ ਸਨ ਔਰ ਕਵੀ ਸਨ, ਜਿਸਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਅਤੇ ਗਹਿਰੀਆਂ ਸੰਵੇਦਨਾਵਾਂ ਜਿਹੜੀਆਂ ਨੇ ਉਹ ਝਲਕਦੀਆਂ ਨੇ। ਵਾਰਿਸ ਸ਼ਾਹ ਨੂੰ ਭਾਰਤ ਪਾਕਿਸਤਾਨ ਦੇ ਵੰਡ ਸਮੇਂ ਦੇ ਵਿੱਚ ਬੜੀ ਹੀ ਗਹਿਰਾਈ ਦੇ ਨਾਲ ਯਾਦ ਕੀਤਾ ਗਿਆ। ਪ੍ਰਸਿੱਧ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੇ ਬਟਵਾਰੇ ਦੇ ਵੇਲੇ ਬੜਾ ਹੀ ਜਦੋਂ ਭਿਆਨਕ ਰਕਤ ਜਿਹੜਾ ਮੰਜ਼ਰ ਸੀ ਔਰ ਜੋ ਦਰਦ ਸੀ ਉਸਨੂੰ ਬਿਆਨ ਕਰਦੇ ਹੋਏ ਆਪਣੀ ਬੜੀ ਹੀ ਮਕਬੂਲ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ, ਜਿਨ੍ਹਾਂ ਦੇ ਵਿੱਚ ਵਾਰਿਸ ਸ਼ਾਹ ਨੂੰ ਪੰਜਾਬ ਦੇ ਇਸ ਵਿਗੜੇ ਹੋਏ ਹਾਲਾਤਾਂ ਦੇ ਉੱਤੇ ਗੱਲ ਕਰਨ ਦੀ ਇੱਕ ਅਪੀਲ ਕੀਤੀ ਗਈ ਸੀ ਕਿ ਆਪਣੀ ਕਬਰ 'ਚੋਂ ਉੱਠ ਕੇ ਅੱਜ ਆਵਾਜ਼ ਚੱਕ। ਸੋ ਆਓ ਸੁਣਦੇ ਹਾਂ ਦੇਵ ਦਿਲਦਾਰ ਦੀ ਆਵਾਜ਼ 'ਚ ਵਾਰਿਸ ਸ਼ਾਹ ਦਾ ਕਲਾਮ।

ਤੁਸੀਂ ਸਮਾਤ ਫਰਮਾ ਰਹੇ ਸੀ ਪ੍ਰੋਗਰਾਮ ਸੁੱਖਣ ਦੇ ਵਾਰਿਸ, ਜਿਸ ਦੇ ਤਹਿਤ ਅੱਜ ਤੁਸੀਂ ਵਾਰਿਸ ਸ਼ਾਹ ਦੇ ਕਲਾਮ ਸੁਣੇ ਵੱਖ ਵੱਖ ਆਵਾਜ਼ਾਂ 'ਚ। ਆਉਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਪ੍ਰੋਗਰਾਮ ਇੱਕ ਗੁਲੂਕਾਰ। ਇੱਕ ਗੁਲੂਕਾਰ ਤਹਿਤ ਅਸੀਂ ਬੜੇ ਹੀ ਮਕਬੂਲ ਗਾਇਕਾ ਸਰਬਜੀਤ ਕੌਰ ਦੇ ਗਾਏ ਗੀਤ ਤੁਹਾਡੀ ਨਜ਼ਰ ਕਰਾਂਗੇ। ਸਰਬਜੀਤ ਜੋ ਕਿ ਬੜੀ ਹੀ ਮੰਨੀ ਪਰਮੰਨੀ ਗਾਇਕਾ ਰਹੇ ਨੇ, ਲੋਕ ਗੀਤ ਵੀ ਗਾਏ ਨੇ, ਸਾਦੇ ਗੀਤ ਵੀ ਗਾਏ ਨੇ, ਬੜੀ ਹੀ ਉੱਚੀ ਆਵਾਜ਼ ਦੀ, ਬੁਲੰਦ ਆਵਾਜ਼ ਦੀ ਮਲਿਕਾ ਸਰਬਜੀਤ। ਆਓ ਸੁਣਦੇ ਹਾਂ ਉਹਨਾਂ ਦੀ ਆਵਾਜ਼ 'ਚ ਗੀਤ।

ਤੁਸੀਂ ਸੁਣ ਰਹੇ ਹੋ ਸਰਬਜੀਤ ਕੌਰ ਦੇ ਗਾਏ ਗੀਤ, ਪ੍ਰੋਗਰਾਮ ਇੱਕ ਗੁਲੋਕਾਰ। ਸਰਬਜੀਤ ਕੌਰ ਜਿਨ੍ਹਾਂ ਦੀ ਆਪਣੀ ਆਵਾਜ਼, ਆਪਣਾ ਅੰਦਾਜ਼ ਔਰ ਬੜੇ ਹੀ ਸੋਹਣੇ ਲੋਕ ਗੀਤ ਅਤੇ ਗੀਤ ਗਾਏ ਉਹਨਾਂ ਨੇ। ਆਓ ਹੁਣ ਸੁਣਦੇ ਹਾਂ ਇੱਕ ਹੋਰ ਗੀਤ।

ਤੁਸੀਂ ਸੁਣ ਰਹੇ ਸੀ ਸਰਬਜੀਤ ਦੇ ਗਾਏ ਗੀਤ, ਪ੍ਰੋਗਰਾਮ ਸੀ ਇੱਕ ਗੁਲੂਕਾਰ। ਵਾਧੇ ਆਖਰੀ ਸਿਲਸਿਲੇ ਵੱਲ, ਤਮੰਨਾ। ਤਮੰਨਾ ਦੇ ਵਿੱਚ ਅੱਜ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਮਾਸਟਰ ਸਲੀਮ ਦੀ ਆਵਾਜ਼ 'ਚ ਗੀਤ।

ਲਓ ਜੀ ਸਾਮੀਨ ਤਮੰਨਾ ਦੇ ਇਸ ਨਕਬੇ ਦੇ ਨਾਲ ਹੀ ਹੁਣ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁੱਕਦਾ ਹੈ। ਇਨਸ਼ਾਅੱਲਾ ਕੱਲ੍ਹ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: जय जी सरपंच जी की हाल चाल है।
1: हाल चाल बहुत वधिया, तुसी सुनाओ।
0: हाल चाल तगड़ा। देखो गर्मी दा जिदा आपां सारे जानदे आ कि प्रभाव दिन ब दिन वधदा पिआ।
1: मैं कहना गर्मी दे नाल किते गड़ेमारी हो रही, कदे कुछ हो रहा, मौसम दा पता ही कुछ नहीं लगदा पिआ अजकल।
0: हां सो इस करके देखो मौसम दा सुभाव भी जे देखा जाए ना बंदे वाला हो गया, जिदा अजकल बंदिया दा कुछ नहीं पता चलदा ना। किसी बंदे बारे तुसी क्यास राई कर ही नहीं सकदे के बंदा अगे जाके निकलू किदां दा। जिदा आपां कोई फल फ्रूट लैके आउंदे ना मंडी तों, ओहदी भी किते ना किते साडे कोल गरंटी वरंटी हुंदी है। ओह जो दुकानदार तों लैंदे आ आपां हमेशा नूं इही कहिंदे चुणके पाई साफ साफ पाई।
1: हां बिलकुल।
0: ते बंदिआं बारे तां तुसीं हुण इह भी क्यास राई नहीं कर सकदे भी जिहड़ा भी बंदा तुहानूं जिंदगी च मिलदा है ਉਹ ਤੁਹਾਡੇ ਨਾਲ ਖੜੂਗਾ, ਤੁਹਾਡੇ ਨਾਲ ਚੱਲੂਗਾ, ਤੁਹਾਡੇ ਬਲ ਦੀ ਗੱਲ ਕਰੂਗਾ, ਜਾਂ ਤੁਹਾਡੇ ਖਿਲਾਫ ਜਾਊਗਾ, ਜਾਂ ਕਿੱਥੇ ਜਾਊਗਾ, ਇਹ ਕੁਛ ਕਹਿ ਨਹੀਂ ਸਕਦੇ। ਸਮਾਂ ਇਦਾਂ ਦਾ ਆ ਗਿਆ
1: ਤੇ ਕਿੰਨੀ ਦੇਰ ਤੁਹਾਡੇ ਨਾਲ ਖੜਾ ਰਹੂਗਾ ਇਹ ਵੀ ਨਹੀਂ ਕਹਿ ਸਕਦੇ।
0: ਕਹਿ ਸਕਦੇ ਬਿਲਕੁਲ ਨਹੀਂ ਕਹਿ
1: ਬਿਲਕੁਲ। ਆ ਮੌਸਮ ਦੀ ਜਦੋਂ ਤੁਸੀਂ ਗੱਲ ਕੀਤੀ ਆ, ਦੇਖੋ ਪਲ ਚ ਤੋਲਾ ਤੇ ਪਲ ਚ ਮਾਸ਼ਾ, ਕਦੇ ਕਾਲੀਆਂ ਘਟਾਵਾਂ ਛਾ ਜਾਂਦੀਆਂ, ਕਦੇ ਧੁੱਪ 40 ਡਿਗਰੀ ਪਾਰਾ ਚੜ ਜਾਂਦਾ ਹੈ। ਇਹ ਸੁਣਿਆ ਕੋਈ ਨਾ ਅਲ ਨੀਨੂ ਕੋਈ ਪ੍ਰਭਾਵ ਜਿਹੜਾ ਹੈ ਨਾ ਉਹ ਜਾਗ ਰਿਹਾ ਤੇ ਉਹ ਇਸ ਮੌਸਮ ਨੂੰ ਖਰਾਬ ਕਰ ਰਿਹਾ, ਜਾਂ ਜਿਹੜੇ ਮੌਸਮ ਦੀ ਇਕਸਾਰਤਾ ਨਹੀਂ ਨਾ ਰਹਿ ਰਹੀ ਉਹਦੇ ਕਰਕੇ ਹੈ ਸ਼ਾਇਦ।
0: ਦੇਖੋ ਸਰਪੰਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜੇ ਤਾਂ ਆਪਾਂ ਤਕਨੀਕੀ ਤੌਰ ਤੇ ਦੇਖੀਏ,
1: ਹਾਂ
0: ਉਹ ਤਾਂ ਜਿਹੜੀ ਤੁਸੀਂ ਜ਼ਿਕਰ ਕੀਤਾ ਹੋ ਸਕਦਾ ਹੈ, ਕਿਉਂਕਿ ਸਾਇੰਸਦਾਨਾਂ ਦੀ ਆਪਣੀ ਭਾਸ਼ਾ ਹੈ ਜਾਂ ਵਿਗਿਆਨੀਆਂ ਦੀ ਆਪਣੀ ਖੋਜ ਹੈ।
1: ਬਿਲਕੁਲ।
0: ਪਰ ਜੇ ਆਪਾਂ ਇਹਨੂੰ ਸਾਡਾ ਜਿੱਦਾਂ ਕਹਿੰਦੇ ਮਿਥਿਹਾਸ ਜਿਹੜਾ ਚੱਲਦਾ ਆ ਰਿਹਾ ਹੈ ਕਿ ਜਿਹੜਾ ਪਰਮਾਤਮਾ ਇਦਾਂ ਦੀਆਂ ਚੀਜ਼ਾਂ ਦੇ ਸੰਕੇਤ ਜਦੋਂ ਸਾਨੂੰ ਮਿਲਦੇ ਹੈ, ਜੋ ਚੀਜ਼ਾਂ ਕੁਦਰਤੀ ਵਾਪਰਦੀਆਂ ਨੇ ਇਹਦਾ ਮਤਲਬ ਕਿ ਕੁਦਰਤ ਤੁਹਾਡੇ ਨਾਲ।
1: ਹਾਂ ਨਾਲ।
0: ਜਦੋਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਗੈਰ ਕੁਦਰਤੀ ਹੈ ਫਿਰ ਤੁਹਾਨੂੰ ਲੱਗਦਾ ਕਿ ਕੁਦਰਤ ਤੁਹਾਡੇ ਨਾਲ ਨਹੀਂ ਹੈ
1: ਨਾ, ਤੇ ਕੁਦਰਤ ਨੂੰ ਵੀ ਅਸੀਂ ਛੇੜਦੇ ਹਾਂ।
0: ਹਾਂ ਇਹੀ ਗੱਲ ਹੈ ਕਿ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ, ਬੇਮੌਸਮੀ ਬਾਰਿਸ਼ ਹੋਣੀ, ਮੌਸਮਾਂ ਦੇ ਲਿਹਾਜ਼ ਨਾਲ ਮੌਸਮ ਦੇ ਅਸਰਾਤ ਨਾ ਹੋਣ,
1: ਬਿਲਕੁਲ
0: ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਜਾਂ ਹੈ ਹੀ ਹੈ, ਲੱਗਦਾ ਕੀ ਹੈ, ਦਿਸਦਾ ਪਿਆ ਕਿ ਅਸੀਂ ਕੁਦਰਤ ਦੇ ਨਾਲ ਇੰਨੀ ਜ਼ਿਆਦਾ ਛੇੜਛਾੜ ਕਰ ਚੁੱਕੇ ਹਾਂ ਜਾਂ ਕੁਦਰਤ ਦੇ ਇੰਨਾ ਵਰਖਲਾਪ ਜਾ ਚੁੱਕੇ ਹਾਂ ਕਿ ਕੁਦਰਤ ਹੁਣ ਸਾਨੂੰ ਸੰਕੇਤ ਦਿੰਦੀ ਪਈ ਹੈ ਕਿ ਸੰਭਲ ਜਾਓ, ਮੈਂ ਕੁਛ ਵੀ ਕਰ ਸਕਦੀ ਹਾਂ। ਹੁਣ ਤੁਸੀਂ ਦੇਖ ਲਓ ਕੁਦਰਤ ਦਾ ਤਾਂ ਰੂਪ ਆਪਾਂ ਸਰਪੰਚ ਸਾਹਿਬ ਸਾਰੇ ਜਾਣਦੇ ਹੀ ਹਾਂ ਵੀ ਕੁਦਰਤ ਜਦੋਂ ਆਪਣੀ ਆਈ ਤੇ ਆਉਂਦੀ ਹੈ ਕੀ ਕਰ ਜਾਂਦੀ ਹੈ, ਇਹ ਪਿੱਛੇ ਵੀ ਆਪਾਂ ਭੁੱਤ ਗਿਆ।
1: ਮੈਂ ਕਿਹਾ ਸਕਿੰਟ ਨਹੀਂ ਲੱਗਦਾ,
0: ਮਿੰਟਾਂ ਸਕਿੰਟਾਂ
1: ਚ ਤਰੋ ਥੱਲੀ ਹੋ ਜਾਂਦੀ, ਉੱਪਰ ਥੱਲੇ ਸਭ ਕੁਝ ਵਿਗੜ ਜਾਂਦਾ।
0: ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਨੂੰ ਕੁਦਰਤ ਦੇ ਹਮੇਸ਼ਾ ਜਿੱਦਾਂ ਆਪਾਂ ਕਹਿੰਦੇ ਕਿ ਕੁਦਰਤ ਦੇ ਹੁਕਮ ਚ ਜਾਂ ਕੁਦਰਤ ਦੇ ਭਾਣੇ ਜਾਂ ਕੁਦਰਤ ਜਿੱਦਾਂ ਕੁਦਰਤੀ ਪ੍ਰਣਾਲੀ ਹੈ ਉਹਦੇ ਵਿੱਚ ਸਾਨੂੰ ਰਹਿਣਾ ਸਿੱਖਣਾ ਚਾਹੀਦਾ, ਕਿਉਂਕਿ ਅੱਜ ਬੰਦਾ ਕੁਦਰਤ ਤੋਂ ਬਹੁਤ ਦੂਰ ਹੋ ਗਿਆ। ਹੁਣ ਦੇਖੋ ਕੁਦਰਤ ਕੀ ਹੈ, ਕੁਦਰਤ ਸਾਡੇ ਸਾਹਮਣੇ ਹੀ ਹੈ, ਕੁਦਰਤ ਜਿਹੜਾ ਆਪਾਂ ਦੇਖਦੇ ਹਾਂ ਵੀ ਬਨਸਪਤੀ ਜਿਹੜੀ ਸਾਰੀ ਕੁਦਰਤੀ ਹੈ ਨਾ।
1: ਬਿਲਕੁਲ। ਨਾਲੇ ਬੰਦੇ ਦੀ ਜਦੋਂ ਤੁਸੀਂ ਬੰਦੇ ਦੀ ਗੱਲ ਕਰੇ ਬੰਦਾ ਤਾਂ ਕਿਸੇ ਪਾਸੇ ਟਿਕਦਾ ਹੀ ਨਹੀਂ, ਮਾੜੀ ਜੀ ਗਰਮੀ ਹੁੰਦੀ ਕਹਿੰਦਾ ਹਾਏ ਮਰ ਗਏ, ਹਾਏ ਗਰਮੀ, ਹਾਏ ਗਰਮੀ, ਤੇ ਜਦੋਂ ਠੰਡ ਆਉਂਦੀ ਕਹਿੰਦਾ ਠੰਡ ਬੜੀ ਹੋ ਗਈ ਹੈ।
0: ਉਹੀ ਹੈ
1: ਜਦਕਿ ਮੌਸਮ ਨੇ ਵੀ ਆਪਣਾ ਟਾਈਮ ਲੈਣਾ ਵਾ, ਜਵਾਨੀ ਆਉਣੀ ਹੈ, ਉਹਦੀ ਜਵਾਨੀ ਨਾਲ ਵੀ ਕਈ ਚੀਜ਼ਾਂ ਜਿਹੜੀਆਂ ਉਹ ਫਲਿਤ ਹੋਣੀਆਂ ਵਾ।
0: ਦੇਖੋ ਗੱਲ ਹੈ ਸਰਪੰਚ ਜੀ, ਤੁਸੀਂ ਦੇਖੋ ਜਿਨ੍ਹਾਂ ਦੇਸ਼ਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਾਡੇ ਸਾਹਮਣੇ ਉਦਾਹਰਣ ਹੈ, ਉੱਥੇ ਮੌਸਮ ਏਦਾਂ ਦੇ ਆ ਵੀ ਉੱਥੇ ਗਰਮੀ ਪੈਂਦੀ
1: ਨੀ।
0: ਸਾਡੇ ਤਾਂ ਇੱਥੇ ਜਿੱਦਾਂ ਕਹਿੰਦੇ ਵੀ ਹਰ ਰੁੱਤ 6 ਰੁੱਤਾਂ ਦੀ ਧਰਤੀ, ਹਰ ਰੁੱਤ ਦਾ ਆਪਣਾ ਆਪਣਾ ਪ੍ਰਭਾਵ, ਇਹ ਰੁੱਤਾਂ ਦੇ ਨਾਲ ਹੀ ਸਾਰੀ ਜਿੱਦਾਂ ਆਪਣਾ ਧਰਤੀ ਬਨਸਪਤੀ ਮੌਲਦੀ ਹੈ, ਇਹ ਫਸਲੀ ਪ੍ਰਣਾਲੀ ਸਾਡੀ ਹਾੜੀ ਸੋਣੀ ਰੁੱਤਾਂ ਦੇ ਲਿਹਾਜ਼ ਨਾਲ ਹੀ ਚੱਲਦੀ ਹੈ ਨਾ।
1: ਔਰ ਇਹ ਜਿਹੜੀਆਂ 6 ਰੁੱਤਾਂ ਨੇ ਇਹ ਸਿਰਫ ਭਾਰਤ ਦਾ ਜਿਹੜਾ ਉਪ ਮਹਾਦੀਪ ਸੀ ਹੈ, ਹੋਰ ਦੁਨੀਆਂ ਚ ਕਿਤੇ ਨਹੀਂ,
0: ਕਿਤੇ ਨਹੀਂ ਹੈ। ਇਸੇ ਕਰਕੇ ਸਾਡਾ ਜਿਹੜਾ ਖੇਤਰ ਹੈ ਜਾਂ ਸਾਡਾ ਖਿੱਤਾ ਹੈ ਇਹ ਪੂਰੀ ਦੁਨੀਆਂ ਦੇ ਵਿੱਚ ਅਹਿਮੀਅਤ ਰੱਖਦਾ।
1: ਬਿਲਕੁਲ।
0: ਇੱਥੇ ਜਿੱਦਾਂ ਦਾ ਕਹਿੰਦੇ ਮਰਜ਼ੀ ਬੀਜ ਸਿੱਟ ਦਿਓ ਉਹਨੇ ਕੋਈ ਨਾ ਕੋਈ ਫਸਲ ਬਣ ਕੇ ਉੱਗ ਹੀ
1: ਜਾਣਾ
0: ਹੈ। ਸੋ ਇਸ ਕਰਕੇ ਸਾਨੂੰ ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਗਰਮੀ ਦਾ ਦੇਖੋ ਗਰਮੀ ਦਾ ਪ੍ਰਭਾਵ ਹੈ, ਗਰਮੀ ਨੇ ਗਰਮੀ ਦੇ ਸਮੇਂ ਪੈਣਾ ਹੈ, ਪਰ ਸਾਨੂੰ ਜਿਹੜਾ ਹੈ ਸਾਡੇ ਚ ਕਿਤੇ ਨਾ ਕਿਤੇ ਸਹਿਣ ਸ਼ਕਤੀ ਜਾਂ ਸਾਡੇ ਚ ਕਬੂਲਣ ਦੀ ਸ਼ਕਤੀ ਇਹ ਘੱਟ ਗਈ ਹੈ ਗੈਰ ਕੁਦਰਤੀ ਸਾਧਨਾ ਕਰਕੇ, ਕਿਉਂਕਿ ਅਸੀਂ ਕੁਦਰਤ ਤੋਂ ਇੰਨਾ ਦੂਰ ਹੋ ਗਏ, ਆਪਣੇ ਆਪ ਨੂੰ ਹਵਾ ਦੇਣ ਲਈ ਪੱਖੇ ਬਣ ਗਏ, ਪੱਖਿਆਂ ਤੋਂ ਬਾਅਦ ਕੂਲਰ ਆ ਗਏ, ਕੂਲਰ ਤੋਂ ਬਾਅਦ ਏਸੀ ਆ ਗਏ, ਇਹ ਸਾਰੀਆਂ ਚੀਜ਼ਾਂ ਕਰਕੇ ਤੁਹਾਡੀ ਜਿਹੜੀ ਸਾਡੇ ਚ ਸਹਿਣ ਸ਼ਕਤੀ ਹੈ ਜਾਂ ਸਹਿਣ ਉਹ ਸਹਿਣ ਦੀ ਸਮਰੱਥਾ ਉਹ ਕਿਤੇ ਨਾ ਕਿਤੇ ਘੱਟ ਗਈ ਹੈ। ਕੁਦਰਤ ਦਾ ਇੱਦਾਂ ਵਰਤਾਰਾ ਚੱਲਦਾ ਆਇਆ।

0: ਲੜੀਵਾਰ ਨਾਟਕ ਹੋਇਆ ਦੇਸ ਪਰਾਇਆ ਦੀ 6ਵੀਂ ਕੜੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਸਾਨ ਸਰੂਪ ਸਿੰਘ ਦਾ ਛੋਟਾ ਪੁੱਤਰ ਕਰਮਪ੍ਰੀਤ ਆਪਣਾ ਖੂਨ ਤਬਦੀਲ ਕਰਾ ਕੇ ਹਸਪਤਾਲੋਂ ਮੁੜਿਆ। ਸੁਖਜੀਵਨ ਦੀ ਪਤਨੀ ਨਰਿੰਦਰ ਕੌਰ ਕਰਮਪ੍ਰੀਤ ਦੇ ਲੜ ਲਾ ਦਿੱਤੀ ਗਈ ਹੈ। ਕਰਮਪ੍ਰੀਤ ਫੌਜ ਵਿੱਚ ਭਰਤੀ ਹੋਣੋਂ ਰਹਿ ਜਾਂਦਾ ਹੈ ਕਿਉਂਕਿ ਉਸਨੇ ਟੈਸਟ ਦੇਣ ਤੋਂ ਪਹਿਲਾਂ ਵੀ ਨਸ਼ਾ ਕੀਤਾ ਹੋਇਆ ਸੀ।
1: ਹਾਂਜੀ,
2: ਉਹ ਤੈਨੂੰ ਚੰਗੇ ਭਲੇ ਨੂੰ ਭਰਤੀ ਅਫਸਰ ਭਰਤੀ ਕਿਉਂ ਨਹੀਂ ਕਰਦੇ?
1: ਮੈਂ ਕੀ ਦੱਸਾਂ ਡੈਡੀ, ਇਹ ਤਾਂ ਮਿਲਟਰੀ ਵਾਲਿਆਂ ਦੀਆਂ ਹੁਜਤਾਂ ਹੈਗੀਆਂ। ਕਦੇ ਤੇਰਾ ਕੱਦ ਛੋਟਾ, ਕਦੇ ਤੇਰੇ ਫੇਫੜਿਆਂ 'ਚ ਬਲਗਮ ਹੈ, ਕਦੇ ਤੇਰੇ ਕੰਨਾਂ 'ਚ ਮੈਲ ਜੰਮੀ ਹੈ, ਕਦੇ ਤੇਰੀ ਕਸਰਤ ਪੂਰੀ ਨਹੀਂ। ਹਰ ਵਾਰ ਕੋਈ ਨਾ ਕੋਈ ਨਵਾਂ ਤੋਤਕੜਾ ਝਾੜ ਕੇ ਮੋੜ ਦਿੰਦੇ ਆ।
2: ਚੱਲ ਕੋਈ ਨਾ, ਤੂੰ ਇਸੇ ਗੱਲੋਂ ਹੁਣ ਕੋਈ ਨਸ਼ਾ ਨਾ ਕਰਨ ਲੱਗ ਜਾਈ। ਮੈਂ ਮੇਜਰ ਮੱਖਣ ਸਿੰਘ ਨਾਲ ਗੱਲ ਕਰਦਾ, ਸ਼ਾਇਦ ਕੋਈ ਹਿੱਲਾ ਵਸੀਲਾ ਬਣ ਜਾਏ।
1: ਨਹੀਂ ਡੈਡੀ, ਤੁਸੀਂ ਨਸ਼ੇ ਵਾਲੇ ਪਾਸੇ ਤੋਂ ਬੇਫਿਕਰ ਹੋ ਜਾਓ।
3: ਸ਼ਾਬਾਸ਼ ਕਰਮਪ੍ਰੀਤ ਸਿੰਘ, ਇਸੀ ਤਰ੍ਹਾਂ ਹਰ ਟੈਸਟ ਪਾਸ ਕਰਤੇ ਜਾਓ। ਅਬ ਮੈਂ ਦੇਖੂੰਗਾ ਕਿ ਭਰਤੀ ਅਫਸਰ ਤੁਮੇ ਕੈਸੇ ਭਰਤੀ ਨਹੀਂ ਕਰੇਗਾ।
4: ਵੇ ਤੁਮ ਆਠੋਂ ਕੇ ਆਠੋਂ ਲੜਕੇ, ਯੱਕ ਕਮ ਆਊਟ ਆਊਟ, ਆਪਕੀ ਮੈਡੀਕਲ ਰਿਪੋਰਟ ਸਹੀ ਨਹੀਂ ਹੈ।
3: ਇਸਕਾ ਮਤਲਬ ਮੇਰਾ ਸ਼ੱਕ ਸਹੀ ਸਾਬਿਤ ਹੁਆ ਸਰੂਪ ਸਿੰਘ, ਇਨ ਦਰਖਤੋਂ ਕੇ ਇਸ ਜੁਰਮਟ ਮੇਂ ਡਰੱਗਸ ਕਾ ਬਿਜ਼ਨਸ ਕੀਆ ਜਾਤਾ ਹੈ ਔਰ ਕਰਮਾ ਵੀ ਇਨ ਲੋਗੋ ਕੇ ਚੰਗੁਲ ਮੇਂ ਫਸਾ ਹੁਆ ਹੈ ਔਰ ਯਹਾਂ ਸੇ ਡਰੱਗ ਕੀ ਸਪਲਾਈ ਲੇਤਾ ਹੈ।
2: ਮੇਜਰ ਸਾਹਿਬ, ਮੈਨੇ ਤੋ ਕਰਮੇ ਕੋ ਨਸ਼ੇ ਸੇ ਬਚਾਣ ਕੇ ਲੀਏ ਆਪਣੇ ਪਰਿਵਾਰ ਕੀ ਰਿਹਾਇਸ਼ ਖੂਹ ਪੇ ਕਰ ਦਿੱਤੀ ਸੀ, ਪਰ ਉਸ ਨਸ਼ੇੜੀ ਨੇ ਇਸ ਬਾਤ ਕਾ ਵੀ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ। ਅਬ ਕਿਆ ਕੀਤਾ ਜਾਏ ਮੇਜਰ ਸਾਹਿਬ?
3: ਹਮੇ ਕਰਮੇ ਕੋ ਡਾਕਟਰ ਸੇ ਬਾਤ ਕਰਕੇ ਰੀਹੈਬ ਸੈਂਟਰ ਮੇਂ ਐਡਮਿਟ ਕਰਾ ਦੇਣਾ ਚਾਹੀਏ। ਦੂਸਰੀ ਤਰਫ ਪੁਲਿਸ ਕੋ ਡਰੱਗਸ ਕੇ ਇਸ ਅੱਡੇ ਕੀ ਸੂਚਨਾ ਦੇਣੀ ਚਾਹੀਏ। ਆਪ ਕਰਮੇ ਕੋ ਰੀਹੈਬ ਮੇਂ ਐਂਟਰ ਕਰਾਏ। ਦੂਸਰੇ ਫਰੰਟ ਪਰ ਮੈਂ ਆਪਣੀ ਸਰਪੰਚ ਵਾਲੀ ਡਿਊਟੀ ਨਿਭਾਤਾ ਹੂੰ।
0: ਹੁਣ ਸੁਣੋ ਇਸ ਲੜੀਵਾਰ ਰੇਡੀਓ ਨਾਟਕ ਦੀ 7ਵੀਂ ਕੜੀ।

ਸਰੂਪ ਸਿੰਘ ਕਰਮੇ ਨੂੰ ਨਸ਼ਾ ਛਡਾਊ ਸੈਂਟਰ ਲੈ ਜਾਂਦਾ, ਪਰ ਉੱਥੇ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਉੱਥੇ ਵੀ ਚੋਰੀ ਛੁਪੇ ਤੇ ਗੁੱਝੇ ਢੰਗ ਨਾਲ ਨਸ਼ਾ ਹੀ ਦਿੱਤਾ ਜਾਂਦਾ। ਪਿੰਡ ਵਿੱਚ ਇੱਕ ਨਸ਼ੇੜੀ ਦੀ ਮੌਤ ਹੋਣ ਦੀ ਵਜ੍ਹਾ ਨਾਲ ਸਰੂਪ ਸਿੰਘ ਬਹੁਤ ਹੀ ਦਿਲਗੀਰ ਜਿਹਾ ਹੋ ਕੇ ਘਰ ਮੁੜਦਾ। ਹੁਣ ਸੁਣੋ

0: ਨਾਟਕ ਦੀ 7ਵੀਂ ਕੜੀ ਵਿੱਚ ਕੀ ਹੁੰਦਾ ਹੈ।
1: ਮੈਂ ਕਿਹਾ ਕੀ ਗੱਲ, ਬਾਹਰ ਕਿਸੇ ਨਾਲ ਖੇਬੜ ਖੇਬੜਾਈ ਹੋ ਗਈ ਹੈ। ਚਲੋ ਨਹੀਂ ਬੋਲਣਾ ਤਾਂ ਨਾ ਸਹੀ, ਆ ਜਾਓ ਰੋਟੀ ਦੀ ਬੁਰਕੀ ਤਾਂ ਖਾ ਲਓ ਬਿਜਲੀ ਵਾਲੇ। ਉਹ
2: ਯਾਰ ਰੋਟੀ ਖਾਣ ਨੂੰ ਵੱਡਿਆਂ ਵੀ ਰੂਹ ਨਹੀਂ ਕਰਦੇ।
1: ਜਿੰਨੀ ਕੁ ਦਿਲ ਕਰਦਾ ਉਨੀ ਕੁ ਖਾ ਲਓ, ਰੋਟੀ ਛੱਡਿਆ ਸਰਦਾ ਭਲਾ ਕਿਸੇ ਦਾ? ਨਾਲੇ ਜੇ ਤੁਸੀਂ ਢੇਰੀ ਢਾ ਕੇ ਬਹਿ ਗਏ ਤੇ ਅਸੀਂ ਕੀ ਕਰਾਂਗੇ? ਜਿੰਦੇ ਜੀ ਇਹ ਢਿੱਡ ਤਾਂ ਚੁਲਕਾ ਮੰਗਦਾ ਹੀ ਹੈ, ਤੁਸੀਂ ਦੱਸਿਆ ਹੀ ਨਹੀਂ, ਬਾਹਰ ਇਹੋ ਜਿਹੀ ਕਿਹੜੀ ਗੱਲ ਹੋ ਗਈ?
2: ਇਹ ਦੱਸਾਂ ਯਾਰ, ਤੈਨੂੰ ਪਤਾ ਅੱਜ ਮੇਜਰ ਮੱਖਣ ਸਿਉਂ ਨੇ ਮੈਨੂੰ ਦਿਖਾ ਲਿਆ ਕਿ ਆਪਣੇ ਖੂਹ ਦੇ ਨੇੜੇ ਜਿਹੜੀ ਚਿੜੀ ਹੈ ਨਾ, ਉਹਨੇ ਛੇੜੀਆਂ ਦਾ ਅੱਡਾ ਬਣੀ ਹੋਈ ਹੈ। ਆਪਣੇ ਕਰਮੇ ਨੂੰ ਵੀ ਉੱਥੇ ਖੜਾ ਦੇਖਿਆ ਤੇ ਖੜਨਾ ਵੀ ਮੇਰਾ ਔਖਾ ਹੋ ਗਿਆ। ਮਸਾਂ ਆਪਣੇ ਆਪ ਨੂੰ ਧੂ ਕੇ ਘਰ ਦੇ ਦਰ ਤੱਕ ਪਹੁੰਚਿਆ।
3: ਮੁੰਡੇ ਮਰ ਕੇ ਕਮਾਈਆਂ ਕਰਦੇ ਨੀ ਲੱਚੀ, ਤੇਰੇ ਬੰਦ ਨਾ ਬਣੇ ਲੱਚੀਏ।
1: ਹੁਣ ਨਾ ਕੁਝ ਵੀ ਆਖੀ, ਹੱਥ ਜੋੜਦੀ ਹਾਂ ਮੈਂ ਤੇਰੇ ਅੱਗੇ।
4: ਇਹਨੂੰ ਲੈ ਜਾ, ਇਹਨੂੰ ਲੈ ਜਾ, ਮੇਰੀਆਂ ਨਜ਼ਰਾਂ ਤੋਂ ਪਰੇ ਲੈ ਜਾ, ਦਿਸੇ ਨਾ ਮੈਨੂੰ।
2: ਜੀ ਗੰਦੀ ਔਲਾਦ ਨਾਲੋ ਤਾਂ ਮੈਂ ਨਪੱਤਾ ਹੀ ਚੰਗਾ। ਜਮ ਜਮ ਧਰਤੇ ਮੇਰੇ ਲਈ ਸ਼ਰਾਬੀ ਨਛੇੜੀ
4: ਨਾਲੇ ਕਹਿ ਲਈ ਇਹਨੂੰ
2: ਬਈ ਸਾਡੇ ਵੱਲੋਂ ਇਹਦਾ ਰੱਸਾ ਖੁੱਲਾ, ਜਿੱਥੇ ਮਰਜ਼ੀ ਜਾਵੇ, ਜੋ ਕਰਨਾ ਕਰੇ, ਜਿੱਥੇ ਮਰਨਾ ਮਰੇ। ਸੁਣ ਲਈ ਖਬਰ ਭਗਵਾਨ ਨੇ, ਸੈਂਸੀਆਂ ਦਾ ਰੋਡਾ ਵੀ ਲਿਆ ਲਿਆ ਇਸ ਚਿੱਟੇ ਨੇ।
1: ਹੈਂ,
2: ਦੇਖੀ ਅੱਧੇ ਕਿਸੇ ਦਿਨ ਤੇਰੇ ਮੁੰਡੇ ਦੀ ਥਾਂ ਉਹਦੀ ਖਬਰ ਹੀ ਆਉਣੀ ਹੈ ਘਰੇ।
1: ਮੈਂ ਕਹਿੰਦੀ ਹਾਂ ਸੁੱਖ ਬੋਲੋ ਜੀ, ਮੁੰਡਾ ਵੀ ਘੱਟ ਦੁਖੀ ਨਹੀਂ ਹੈਗਾ।
2: ਮੇਰੇ ਤਾਂ ਵੱਸੋਂ ਬਾਹਰ ਹੁੰਦੀ ਜਾਂਦੀ ਹੈ ਗੱਲ, ਮੈਂ ਕੀ ਕਰਾਂ ਸੁਲਾਤ।
1: ਤਾਂ ਹੀ ਤਾਂ ਮੈਂ ਕਹਿੰਦੀ ਹਾਂ ਜੀ ਵੀ ਹੁਣ ਬੋਲਣ ਦਾ ਕੋਈ ਫਾਇਦਾ ਨਹੀਂ ਹੈ।
2: ਉਹ ਜੇ ਬੋਲਣ ਦਾ ਫਾਇਦਾ ਨਹੀਂ ਤਾਂ ਸੁਧਾਰ ਕਿੱਦਾਂ ਹੋਊਗਾ ਫਿਰ? ਸਿੱਖ ਮਤ ਹੀ ਅਸਰ ਕਰਦੀ ਆਖਰ ਨੂੰ।
1: 20 ਸਾਲ ਹੋ ਗਏ ਜੀ, ਤੇਰੀ ਕਿਸੇ ਗੱਲ ਦਾ ਕੋਈ ਅਸਰ ਹੋਇਆ?
2: ਉਹ ਗੱਲ ਦਾ ਅਸਰ ਤਾਂ ਹੋਵੇ ਜੇ ਸੁਣਨ ਵਾਲੇ ਦੇ ਹਿਰਦੇ ਚ ਤੁਰ ਅੰਦਰ ਕੋਈ ਸੱਟ ਲੱਗੇ।
1: ਆ ਤੇਰੇ ਪ੍ਰਵਚਨ ਸੁਣ ਸੁਣ ਕੇ ਸਾਰਾ ਟੱਬਰ ਅੱਕਿਆ ਪਿਆ, ਤੇਰੀਆਂ ਸੁਣ ਕੇ ਨਾ ਮੁੰਡਾ ਭੜਕ ਉੱਠੇ।
2: ਦੇਖ ਵੀ ਕੱਲ ਮੈਨੂੰ ਮੇਜਰ ਮੱਖਣ ਸਿਉਂ ਨੇ 3 ਆਖਰੀ ਸਕੀਮਾਂ ਦੱਸੀਆਂ, ਹੁਣ ਉਹ ਚਲਾ ਕੇ ਦੇਖਣੀਆਂ ਪੈਣੀਆਂ। ਨਸ਼ਾ ਛੁਡਾਉਣ ਲਈ ਜੇ ਮਾਪਿਆਂ ਜਾਂ ਭਲਾ ਚਾਹੁਣ ਵਾਲਿਆਂ ਦੀ ਨੇਕ ਸਲਾਹ ਵੀ ਕੰਮ ਨਾ ਕਰੇ ਤਾਂ ਡਾਕਟਰ ਵੱਲੋਂ ਮੌਤ ਦਾ ਡਰਾਵਾ ਦਵਾਉਣਾ ਵੀ ਲਾਹੇਵੰਦ ਸਿੱਧ ਹੋ ਜਾਂਦਾ।
1: ਅੱਛਾ,
2: ਪਰ ਹੁਣ ਚੱਕਰ ਇਹ ਹੈ ਕਿ ਇਹਨੂੰ ਡਾਕਟਰ ਦੇ ਕੋਲ ਲੈ ਕੇ ਕਿੱਦਾਂ ਜਾਈਏ?
5: ਨਹੀਂ ਡੈਡੀ ਜੀ, ਆ ਗੱਲ ਨਹੀਂ, ਮੈਂ ਡਾਕਟਰ ਦੇ ਜਾਣ ਲਈ ਤਿਆਰ ਹਾਂ, ਜਦੋਂ ਕਹੋ ਚਲੇ ਚੱਲਦੇ ਹਾਂ।
6: ਚਲੋ ਇਹ ਗੱਲ ਤਾਂ ਚੰਗੀ ਹੈ ਵੀ ਮੁੰਡਾ ਆਪ ਆਉਣਾ ਮੰਨ ਗਿਆ, ਨਹੀਂ ਤਾਂ ਅਸੀਂ ਇੱਕ ਗੋਲੀ ਦਿਆਂਗੇ ਜਿਹਦੇ ਨਾਲ ਮਰੀਜ਼ ਬੇਹੋਸ਼ ਹੋ ਜਾਂਦਾ ਤੇ ਉਸ ਨੂੰ ਚੁੱਕ ਕੇ ਵੀ ਲਿਆ ਜਾ ਸਕਦਾ।
2: ਨਹੀਂ ਉਹਦੀ ਲੋੜ ਨਹੀਂ ਪੈਣੀ ਡਾਕਟਰ ਸਾਹਿਬ, ਅਸੀਂ ਸਵੇਰੇ 7 ਵਜੇ ਨੂੰ ਰਹਿ ਕੇ ਤੁਹਾਡੇ ਕੋਲ ਪਹੁੰਚ ਜਾਵਾਂਗੇ।
6: ਕਿੱਦਾਂ ਆਣਾ ਹੋਇਆ ਮਾਈ ਡੀਅਰ ਕਰਮਪ੍ਰੀਤ ਸਿੰਘ?
5: ਹੁਣੇ ਚਾਚੇ ਦੀ ਕਾਰ ਚ ਆਇਆ ਜੀ।
6: ਉਹ ਤਾਂ ਮੈਂ ਸਮਝ ਗਿਆ, ਆਉਣ ਦੀ ਵਜ੍ਹਾ ਕੀ ਹੈ, ਆਉਣਾ ਕਿਉਂ ਪਿਆ?
5: ਵੈਸੇ ਜੀ ਡੈਡੀ ਕਹਿੰਦੇ ਡਾਕਟਰ ਸਾਹਿਬ ਨੂੰ ਮਿਲ ਕੇ ਆਉਂਦੇ ਹਾਂ, ਨਸ਼ਾ ਪਤਾ ਜਿਹਾ ਛੱਡਣ ਦੀ ਸਲਾਹ ਹੈਗੀ ਹੈ ਜੀ।
6: ਬਹੁਤ ਖੁਸ਼ੀ ਹੋਈ ਸਰਦਾਰ ਸਾਹਿਬ, ਨਵੇਂ ਜੀਵਨ ਦਾ ਆਨੰਦ ਲੈ ਸਕੋਗੇ। ਕੀ ਇਸ ਵਾਰੀ ਪੱਕਾ ਮਨ ਬਣਾ ਕੇ ਆਏ ਹੋ?
5: ਹਾਂਜੀ, ਡਬਲ ਇੱਟਰ ਦਾ ਪੱਕਾ।
6: ਡਬਲ ਇੱਟ ਤਾਂ ਤੇਰੇ ਵਰਗੇ ਮੁੰਡੇ ਪੱਟ ਤੇ ਰੱਖ ਕੇ ਤੋੜ ਦਿੰਦੇ ਆ, ਮੈਨੂੰ ਤਾਂ ਡਾਇਮੰਡ ਵਰਗਾ ਪੱਕਾ ਇਰਾਦਾ ਚਾਹੀਦਾ। ਇੱਥੇ ਪਰ ਕੁਛ ਦਿਨ, ਸ਼ਾਇਦ ਕੁਛ ਮਹੀਨੇ ਰਹਿਣਾ ਪੈ ਸਕਦਾ।
2: ਰਹੇਗਾ ਡਾਕਟਰ ਸਾਹਿਬ, ਕਿਉਂ ਨਹੀਂ ਰਹੇਗਾ? ਵਰਦੀ ਪਾ ਕੇ ਸੱਜ ਗਿਆ ਕਰਮਪ੍ਰੀਤ ਸਿੰਘ ਸਰਦਾਰ, ਇਹ ਹੁਣ ਤੁਹਾਡੇ ਸਪੁਰਦ ਕਰਦਾ ਤੇ ਹੁਣ ਅਸੀਂ ਆਗਿਆ ਲਈਏ ਡਾਕਟਰ ਸਾਹਿਬ।
6: 5-7 ਮਿੰਟ ਦਾ ਕੰਮ ਹੋ ਰਿਹਾ, ਇੱਕ ਧਾਰਮਿਕ ਰਸਮ ਨਿਭਾ ਲਈਏ ਫਿਰ ਤੁਸੀਂ ਚਲੇ ਜਾਣਾ। ਆ ਮੇਨ ਗੇਟ ਦੇ ਨਾਲ ਹੀ ਪੂਜਾ ਘਰ ਹੈ, ਉਸ ਅੰਦਰ ਚੱਲਿਓ
2: ਜੀ।

0: ਸਰਦਾਰ ਕਰਮਪ੍ਰੀਤ ਸਿੰਘ, ਤੁਹਾਡਾ ਭਰੋਸਾ ਕਿਸ ਸ਼ਕਤੀ ਵਿੱਚ? ਤੁਹਾਡਾ ਧਰਮ, ਅਕੀਦਾ, ਮੇਰਾ ਮਤਲਬ ਸ਼ਰਧਾ ਜਾਂ ਵਿਸ਼ਵਾਸ?
1: ਬਾਬੇ ਨਾਨਕ ਦਾ ਸਿੱਖ ਹਾਂ ਜੀ।
0: ਇਸ ਪਵਿੱਤਰ ਪੋਤੀ ਉੱਤੇ ਹੱਥ ਰੱਖ ਕੇ ਆਖੋ, ਤਨੋ ਮਨੋ ਪੱਕਾ ਮਿਥ ਕੇ ਆਇਆ, 1.25 ਮਹੀਨੇ ਬਾਅਦ ਜਦੋਂ ਇੱਥੋਂ ਨਿਕਲੂੰਗਾ ਤਾਂ ਹਰੇਕ ਨਸ਼ਾ ਤਿਆਗ ਚੁੱਕਾ ਹੋਊਗਾ। ਨਰਸਿੰਘ ਹੋਮ ਦੀ ਕੋਈ ਗੱਲ ਬਾਹਰ ਨਹੀਂ ਦੱਸਾਂਗਾ। ਮੇਰੀ ਮਦਦ ਕਰੀ ਸੱਚੇ ਪਾਤਸ਼ਾਹ।
1: ਤਨੋ ਮਨੋ ਪੱਕਾ ਮਿਥ ਕੇ ਆਇਆ, 1.25 ਮਹੀਨੇ ਬਾਅਦ ਜਦੋਂ ਇੱਥੋਂ ਨਿਕਲਾਂ ਤਾਂ ਪੂਰੀ ਤਰ੍ਹਾਂ ਹਰੇਕ ਨਸ਼ਾ ਤਿਆਗ ਚੁੱਕਾ ਹੋਵਾਂਗਾ। ਨਰਸਿੰਘ ਹੋਮ ਦੀ ਕੋਈ ਗੱਲ ਬਾਹਰ ਨਹੀਂ ਦੱਸਾਂਗਾ। ਮੇਰੀ ਮਦਦ ਕਰੀ ਸੱਚੇ ਪਾਤਸ਼ਾਹ।
2: ਕਰਮਪ੍ਰੀਤ ਸਿੰਘ, ਆਪਾਂ ਤੁਹਾਡੀ

0: ਮੋਟੀ ਮੋਟੀ ਹਿਸਟਰੀ ਨੋਟ ਕਰਨੀ ਹੈ, ਜਿਵੇਂ ਤੁਸੀਂ ਨਸ਼ੇ ਦੀ ਕਿੰਨੀ ਕੁ ਡੋਜ਼ ਲੈਂਦੇ ਹੋ, ਤੁਹਾਨੂੰ ਇਹ ਆਦਤ ਕਿਵੇਂ ਪਈ, ਨਸ਼ਾ ਮਿਲਦਾ ਕਿੱਥੋਂ ਸੀ ਤੇ ਪੈਸੇ ਦਾ ਪ੍ਰਬੰਧ ਕਿਵੇਂ ਕਰਦਾ ਸੀ, ਵਗੈਰਾ ਵਗੈਰਾ।
1: ਤੁਸੀਂ ਪੁੱਛੋ ਜੋ ਪੁੱਛਣਾ ਹੈ ਡਾਕਟਰ ਸਾਹਿਬ, ਮੈਂ ਜਵਾਬ ਦਿਆਂਗਾ।
0: ਡੋਜ਼ ਯਾਨੀ ਖੁਰਾਕ ਤੋਂ ਸ਼ੁਰੂ ਕਰਦੇ ਹਾਂ, ਕਿੰਨੀ ਕੁ ਡੋਜ਼ ਲੈ ਲੈਂਦਾ ਸੀ
1: ਡਾਕਟਰ ਸਾਹਿਬ? ਤੁਹਾਡੇ ਤੋਂ ਕਾਹਦਾ ਲੁਕਾ, ਡੋਜ਼ ਤਾਂ ਹੁਣ ਸਿਖਰਲੀ ਸੀ।
0: ਪੈਸੇ ਦਾ ਪ੍ਰਬੰਧ ਕਿੱਦਾਂ ਕਰਦਾ ਸੀ?
1: ਬਹੁਤਾ ਕਰਕੇ ਤਾਂ ਪੈਸੇ ਮੈਂ ਘਰੋਂ ਹੀ ਲੈਂਦਾ ਸੀ, ਬਾਕੀ ਥੋੜਾ ਬਹੁਤ ਪ੍ਰਬੰਧ ਘਰ ਵੀ ਲੈਂਦਾ ਸੀ। ਨਵੇਂ ਬੰਦਿਆਂ ਨੂੰ ਨਸ਼ਾ ਲਿਆ ਕੇ ਦੇਣਾ, ਉਹਦੇ ਚੋਂ ਕੁੰਡੀ ਲਾ ਲੈਣਾ, ਬਸ ਨਵੇਂ ਨਵੇਂ ਨਸ਼ੇੜੀ ਭਾਈਚਾਰੇ ਕਰਕੇ ਕੰਮ ਚੱਲੀ ਜਾਂਦਾ ਸੀ।
0: ਚਲੋ ਕਿੱਥੋਂ ਮਿਲਦਾ ਤੋਂ ਆਪਾਂ ਕੀ ਲੈਣਾ, ਇਹ ਦੱਸੋ ਇਸ ਦੀ ਲੱਤ ਕਿਵੇਂ ਲੱਗੀ?
1: ਡਾਕਟਰ ਸਾਹਿਬ ਪਹਿਲੀ ਵਾਰ ਸਵਾਦ ਦਿਖਾਉਣ ਵਾਲੇ ਬਾਰੇ ਤਾਂ ਬਹੁਤ ਚੇਤਾ ਨਹੀਂ, ਪਰ ਮੇਰੀ ਇਸ ਕਥਾ 'ਚ ਰੋਡਾ ਰਾਜਪੂਤ, ਮੋਨੂ ਮੁੰਦਰਾਂ ਵਾਲੇ, ਕਾਲੀਏ ਕਲਯੁਗੀ ਤੇ ਡੱਫਲ ਵਾਲੀਏ ਵਰਗੇ ਪਾਤਰ ਸ਼ਾਮਿਲ ਨੇ।
0: ਇਸ ਕਥਾ ਵਿੱਚ ਅਗਲਾ ਅਧਿਆਇ ਕਿਵੇਂ ਜੁੜਿਆ?
1: ਦੂਜਾ ਅਧਿਆਇ ਜੁੜਿਆ ਡਾਕਟਰ ਸਾਹਿਬ ਜਦੋਂ ਮੈਂ ਘਰ ਦਾ ਦੋਵੇਂ ਵੇਲਿਆਂ ਦਾ ਦੁੱਧ ਡੇਰੀ ਪਾਉਣ ਦੀ ਡਿਊਟੀ ਸੰਭਾਲੀ। ਉਦੋਂ ਮੈਂ ਤਾਂ ਨਸ਼ੇ ਕਰਦਾ ਸੀ, ਰੋਡੇ ਵਰਗਿਆਂ ਨੂੰ ਸਪਲਾਈ ਵੀ ਕਰਦਾ ਹੁੰਦਾ ਸੀ।
0: ਮਸ਼ਹੂਰੀ ਕਿੱਦਾਂ ਮਿਲੀ?
1: ਭਰਤੀ ਹੋਣ ਗਏ ਨੇ, ਨਸ਼ਾ ਕੀਤਾ ਸੀ, ਇਹ ਭੇਦ ਖੋਲਤਾ ਫੌਜੀ ਡਾਕਟਰ ਨੇ। ਇਹ ਗੱਲ ਮੇਰੇ ਡੈਡੀ ਨੇ ਦੱਬ ਘੁੱਟ ਕੇ ਰੱਖਣ ਦੇ ਬੜੇ ਹੀਲੇ ਕੀਤੇ ਕਿ ਇੱਕ ਦਿਨ ਡੈਰੀ ਗਏ ਡੈਡੀ ਸਾਹਮਣੇ, ਡੇਰੀ ਵਾਲੇ ਨਿਮੇ ਨੇ ਮੇਰਾ ਸਾਰਾ ਹੀ ਹੀਜ ਪਿਆਜ ਖੋਲ ਕੇ ਰੱਖ ਦਿੱਤਾ। ਡਾਕਟਰ ਸਾਹਿਬ ਮੇਰੇ ਸਾਹਮਣੇ ਇਸ ਨਰਕ ਚ ਪਿਆ ਰੋਡਾ ਜਦੋਂ ਦਾ ਮਰਿਆ, ਮੇਰੀ ਜਾਨ ਹੀ ਕੱਢ ਕੇ ਲੈ ਗਿਆ, ਇਸ ਲਈ ਹੁਣ ਤੁਹਾਡੇ ਚਰਨੀ ਪਿਆ ਜੀ।
0: ਤੂੰ ਫਿਕਰ ਨਾ ਕਰ, ਤੈਨੂੰ ਮਰਨ ਨਹੀਂ ਦਿੰਦੇ, ਲੈ ਆ ਕੈਂਡੀ ਮੂੰਹ ਵਿੱਚ ਪਾ ਲੈ, ਇਹਨੂੰ ਆਪਣੇ ਨਾਲ ਲੈ ਜਾ, ਇਹ ਕੈਂਡੀ ਚੂਸੀ ਜਾਣੀ ਹੈ ਤੇ ਇੱਕ ਘੰਟਾ ਤੁਸੀਂ ਖੇਡ ਕੇ ਸਰੀਰ ਥਕਾਉਣਾ, ਰੇਸ ਲਾਉਣੀ ਹੈ ਕਿ ਕਾਹਲੀ ਤੁਰਨਾ, ਇਹ ਤੁਹਾਡੀ ਮਰਜ਼ੀ ਹੈ। ਬ੍ਰੇਕਫਾਸਟ ਦੀ ਘੰਟੀ ਵੱਜਣ ਤੇ ਆ ਜਾਣਾ, ਜੇ ਥਕੇਵਾ ਬਹੁਤਾ ਲੱਗੇ ਤਾਂ ਆ ਇੱਕ ਕੈਂਡੀ ਹੋਰ ਚੂਸ ਲਓ।
1: ਜੀ ਡਾਕਟਰ ਸਾਹਿਬ।

0: ਲੰਬੜ ਥਾਰਾ ਯਾਰ ਕੀ ਨਾ ਤੇਰਾ?
1: ਉਹ ਯਾਰ ਬੁਲਾ ਤਾਂ ਮੈਨੂੰ ਲੰਬੜਦਾਰਾ ਲੰਬੜਦਾਰਾ ਕਰਕੇ ਲੈਂਦੇ ਆ, ਪਰ ਮੇਰਾ ਨਾਂ ਹਣੀ ਹੈ, ਆਪਣਾ ਕੀ ਨਾਂ ਹੈ?
0: ਬੁਲਾ ਤਾਂ ਮੈਨੂੰ ਵੀ ਕਰਮਾ ਕਹਿ ਕੇ ਲੈਂਦੇ ਆ।
1: ਅੱਛਾ,
0: ਉਹਦਾ ਨਾਂ ਮੇਰਾ ਕਰਮਪ੍ਰੀਤ ਆ। ਮੈਂ ਤਾਂ ਹੋਰ ਗੱਲ ਕਰਨ ਲੱਗਾ ਸੀ, ਮੈਨੂੰ ਤਾਂ ਇਸ ਘੈਂਟੀ ਜਿਹੀ ਵਿੱਚ ਵੀ ਨਸ਼ੇ ਲੱਗਦਾ ਯਾਰ।
1: ਓਏ ਮੈਂ ਕਿਹਾ ਉਹ ਤੂੰ ਇੱਥੇ ਨਜ਼ਾਰੇ ਲਏਗਾ ਨਜ਼ਾਰੇ, ਉਹ ਇੱਥੇ ਮੌਜਾਂ ਹੀ ਮੌਜਾਂ। ਓਏ ਭਰਾਵਾ ਕੁਝ ਦਿਨਾਂ ਦੀ ਗੱਲ ਹੈ, ਬਸ ਤੇਰਾ ਇੱਥੋਂ ਜਾਣ ਨੂੰ ਜੀਜੂ ਨਹੀਂ ਕਰਨਾ। ਚੱਲ ਬਈ ਪ੍ਰਾਹੁਣਿਆ, ਹੁਣ ਅੱਧਾ ਕਿਲੋ ਦੁੱਧ ਨਾਲ ਦੋ ਦੋ ਆਂਡਿਆਂ ਨੂੰ ਗੇੜੇ ਦਈਏ।
0: ਯਾਰ ਲੰਬੜਦਾਰ ਆ, ਮੈਨੂੰ ਪ੍ਰਾਹੁਣਾ ਪ੍ਰਾਹੁਣਾ ਨਾ ਕਹਿ, ਮੈਨੂੰ ਪਤਾ ਇਹ ਪਹਿਲਾ ਦਿਨ ਹੋਣ ਕਰਕੇ ਹੀ ਇੰਨੀ ਸੇਵਾ ਕਰਦੇ ਆ। ਦੋ ਦਿਨਾਂ ਮਗਰੋਂ ਪ੍ਰਾਹੁਣਾ, ਤੀਜੇ ਦਿਨ ਦਾਦੇ ਮਘਾਉਣਾ ਬਣਦਿਆਂ ਚਿਰ ਨਹੀਂ ਲੱਗਦਾ।
1: ਉਹ ਨਹੀਂ ਯਾਰ, ਉਹ ਇਹੋ ਜਿਹੀ ਕੋਈ ਗੱਲ ਨਹੀਂ। ਉਹ ਇਹਨਾਂ ਨੇ ਕਿਹੜਾ ਪੱਲਿਓ ਖਵਾਉਣਾ ਪਿਆਉਣਾ ਹੈ, ਸਾਡੇ ਘਰਦਿਆਂ ਤੋਂ ਵਸੂਲੀ ਮੋਟੀ ਫੀਸ ਹੀ ਸਾਨੂੰ ਖਾਣੀ ਹੈ।
0: ਹੁਣ ਕੀ ਖਿਲਾਉਣ ਦੀ ਘੈਂਟੀ ਵੱਜੀ ਹੈ?
1: ਓਏ ਕਰਮ ਸਿਆ, ਇਹ ਖਵਾਉਣ ਦੀ ਨਹੀਂ, ਖਵਾਇਆ ਹੋਇਆ ਪਚਾਉਣ ਦੀ ਘੰਟੀ ਵੱਜੀ ਆ। ਇਹ ਘੰਟੀ ਵਜਾ ਕੇ ਇਹ ਦੱਸਿਆ ਵੀ ਲਾਂਗਰੀ ਤੋਂ ਗਲਤੀ ਨਾਲ ਧੋਤੀ ਮੂੰਗੀ ਤੇ ਮਸਰੀ ਰਲ ਗਈਆਂ ਤੇ ਇਹ ਦਾਲਾਂ ਚੁਗ ਚੁਗ ਕੇ ਵੱਖਰੀਆਂ ਕਰੀਆਂ ਨੇ।
0: ਯਾਰ ਇਹ ਤੀਵੀਆਂ ਵਾਲੇ ਨਿਕਿਆਣੇ ਜਿਹੇ ਕੰਮ ਵੀ ਇੱਥੇ ਕਰਨੇ ਪੈਣਗੇ?
1: ਉਹ ਬਸ ਆਰਾਮ ਨਾਲ ਲੱਗਿਆ ਰਹਿ, ਨਾਲੇ ਤੇਰੇ ਮਗਰ ਕਿਹੜਾ ਕੁੱਤਾ ਲੱਗਿਆ ਹੋਏ। ਬਾਕੀ ਤੀਵੀ ਤੂੰ ਵੀ ਆਪਣੇ ਵਾਰਡ ਚ ਹੈ ਨੀ ਕੋਈ, ਤੇ ਸਾਰੇ ਕੰਮ ਆਪਾਂ ਨੂੰ ਹੀ ਕਰਨੇ ਪੈਣੇ ਆ।
0: ਲੈ ਬਈ, ਤਿੰਨ ਘੰਟੇ ਤਾਂ ਇਹ ਦਾਲ ਹੀ ਖਾ ਗਈ, ਹੁਣ ਤਾਂ ਭੁੱਖ ਵੀ ਲੱਗ ਗਈ। ਹੁਣ ਕਦੋਂ ਇਹ ਦਾਲ ਬਣੂਗੀ ਤੇ ਕਦੋਂ ਦਾਲ ਫੁਲਕਾ ਮਿਲੂਗਾ?
1: ਓਏ ਉਹ ਇਹ ਦਾਲ ਖਾਣ ਵਾਲੀ ਨਹੀਂ ਭਰਾਵਾ, ਇਹ ਚੁਗਣ ਵਾਲੀ ਆ। ਖਾਣ ਵਾਲੀ ਦਾਲ ਬਣ ਰਹੀ ਆ, 2 ਵਜੇ ਰੋਟੀ ਮਿਲ ਜਾਊ ਆਪਾਂ ਨੂੰ, ਤੇ ਰੋਟੀ ਖਾ ਕੇ ਆਪਾਂ ਨੂੰ 2 ਘੰਟੇ ਰੈਸਟ ਕਰ ਲਈ ਮਿਲਣਗੇ।

0: ਹੁਣ ਕੀ ਕਹਿਣਾ ਜੀ
1: ਭਾਈ ਹਨੀ ਸਿੰਘਾ, ਬੜੇ ਚਿਰਾਂ ਮਗਰੋਂ ਇਹੋ ਜਿਹੀ ਭੁੱਖ ਲੱਗੀ ਤੇ ਨੀਂਦ ਆਈ ਆ। ਘਰ ਨਾਲੋਂ ਕੁਛ ਤਾਂ ਵੱਖਰੀ ਗੱਲ ਹੈਗੀ ਆ ਨਾ। ਕੱਲ ਮੂੰਗੀ ਮਸਰੀ ਕੱਲੀ ਕੱਲੀ ਕਰਦਿਆਂ ਨੂੰ ਅੱਧੀ ਦਿਹਾੜੀ ਨਿਕਲ ਗਈ। ਅੱਜ ਲੰਬੜਦਾਰ ਆ ਲਫਾਫਾ ਦੇ ਕੇ ਇਹ ਕਹਿੰਦਾ ਚਲਿਆ ਗਿਆ, ਆਖੇ ਆ ਲਾਂਗਰੀ ਵੀ ਦਿਮਾਗੋ ਪੈਦਲ ਹੀ ਆ। ਕਹਿੰਦਾ ਪਤਾ ਨਹੀਂ ਕਿੱਦਾਂ ਅੱਜ ਚਾਹ ਪੱਤੀ ਤੇ ਚੀਨੀ ਰਲਾ ਕੇ ਫੜਾ ਗਿਆ, ਨਾਲ ਹੁਕਮ ਵੀ ਦੇ ਗਿਆ ਬਈ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਪਹਿਲਾਂ ਇਹ ਦੋਵੇਂ ਚੀਜ਼ਾਂ ਰਲੀਆਂ ਹੋਈਆਂ ਨਹੀਂ ਦਿਸਣੀਆਂ ਚਾਹੀਦੀਆਂ।
2: ਚੱਲ ਚੰਗਾ ਹੋਇਆ, ਹੁਣ ਤੂੰ ਏਦਾਂ ਕਰ, ਆ ਚੋਗ ਚੁਗਣ ਦਾ ਕੰਮ ਵਿੱਢ ਲੈ ਤੇ ਨਾਲੇ ਆ ਫੈਸਲਾ ਤੂੰ ਆਪ ਹੀ ਕਰਨਾ ਬਈ ਕਿ ਪੱਤੀ ਚੋ ਮਿੱਠਾ ਚੁਗਣਾ ਕਿ ਮਿੱਠੇ ਚੋ ਪੱਤੀ। ਨਾਲੇ ਗੱਲ ਸੁਣ, ਆ ਚੁਗੀ ਹੋਈ ਖੰਡ ਦੇ ਫੱਕੇ ਨਾ ਮਾਰੀ ਜਾਈ, ਛਾਂਟ ਕੇ ਚੁਗਿਆ ਹੋਇਆ ਸਮਾਨ ਅਗਲੇ ਦਿਨ ਸਵੇਰੇ ਚਾਹ ਬਣਾਉਣ ਦੇ ਕੰਮ ਆਉਣਾ।
1: ਯਾਰ ਲੰਬੜਦਾਰਾ, ਇਹ ਚੀਨੀ ਦੀ ਚੁਟਕੀ ਤਾਂ ਹੈਗੀ ਆ, ਤੂੰ ਸੁਣਾਈ ਤਾਂ ਏਦਾਂ ਕਰਤੀ ਜਿੱਦਾਂ ਮੈਂ ਚੀਨੀ ਦੀ ਚੁਟਕੀ ਨੀ ਮੱਖਣੀ ਦੀ ਲੱਪ ਖਾ ਲਈ ਹੋਵੇ।
2: ਬਸ ਕਰ ਲਿਆ ਨਾ ਫਿਰ ਗੁੱਸਾ, ਭਾਈ ਕਰਮਪ੍ਰੀਤ ਸਿੰਘ ਸਰਦਾਰ ਜੀ, ਚੀਨੀ ਚ ਮਿੱਠਾ ਹੁੰਦਾ ਤੇ ਮਿੱਠੇ ਚ ਨਸ਼ਾ ਹੁੰਦਾ ਜੋ ਆਪਣੇ ਲਈ ਚੰਗਾ ਨਹੀਂ ਆ। ਕੀ ਆਂਦਾ ਫਿਰ ਤੂੰ ਮਿੱਠੇ ਚੋਂ ਤਰਾਰਾ ਭਾਲਣ ਡਹਿ ਜਾਏਗਾ।
1: ਯਾਰ ਲੰਬੜਾ, ਇਸ ਨਸ਼ੇ ਦਾ ਫਾਹਾ ਵੱਢਣ ਲਈ ਇਹਦੀ ਥਾਂ ਕੁਛ ਤਾਂ ਝੁਲਸਣਾ ਹੀ ਪਊਨਾ।
2: ਉਹ ਸਰੀਰ ਦੀ ਲੋੜ ਦੇ ਹਿਸਾਬ ਨਾਲ ਨਸ਼ਾ ਤਾਂ ਪਹਿਲੇ ਹੀ ਰਾਸ਼ਨ ਪਾਣੀ ਚ ਹੁੰਦਾ, ਤੈਨੂੰ ਕਦੀ ਮਹਿਸੂਸ ਨਹੀਂ ਹੋਇਆ? ਉਹੀ ਨਹੀਂ ਮੁੱਕਦਾ।
3: ਸਵਾ ਮਹੀਨਾ ਨਸ਼ਾ ਛਡਾਊ ਕੇਂਦਰ ਵਿੱਚ ਬਿਤਾਉਣ ਮਗਰੋਂ ਇੱਕ ਦਿਨ ਡਾਕਟਰਾਂ ਨੇ ਮਸ਼ੀਨ ਨਾਲ ਕਰਮੇ ਦਾ ਭਾਰ ਤੋਲ ਕੇ ਦੇਖਿਆ ਤਾਂ ਉਸਦਾ ਭਾਰ ਹੀ 2 ਕਿਲੋ ਵਧਿਆ ਹੋਇਆ ਨਹੀਂ ਸੀ, ਸਗੋਂ ਉਸਦੀ ਸਿਹਤ ਵੀ ਅੱਗੇ ਨਾਲੋਂ ਚੰਗੀ ਹੋ ਗਈ ਦਿਸਦੀ ਸੀ। ਉਸਦਾ ਚਿਹਰਾ ਚਮਕਣ ਲੱਗ ਪਿਆ ਸੀ। ਉਸਦਾ ਬਾਪ ਸ਼ਿਵ ਸਰੂਪ ਸਿੰਘ, ਮਾਂ ਮਨਜੀਤ ਕੌਰ ਦੇ ਨਾਲ ਨਾਲ ਉਹਨਾਂ ਦੀ ਨੂੰਹ ਨਰਿੰਦਰ ਤੇ ਉਸਦੇ ਦੋਵੇਂ ਬੱਚੇ ਇਸ਼ਪ੍ਰੀਤ ਤੇ ਰਮਣੀਕ ਉਸ ਨੂੰ ਰੀਹੈਬ ਸੈਂਟਰ ਚ ਮਿਲਣ ਆਏ। ਇਸ਼ਪ੍ਰੀਤ ਉਸ ਵੇਲੇ 11ਵੀਂ ਵਿੱਚ ਪੜ੍ਹ ਰਿਹਾ ਸੀ। ਉਸਦੇ ਮਾਪਿਆਂ ਨੇ ਡਾਕਟਰ ਵੱਲੋਂ ਕਰਮੇ ਨੂੰ ਸਵਾ ਮਹੀਨਾ ਹੋਰ ਰੀਹੈਬ ਸੈਂਟਰ ਵਿੱਚ ਰੱਖਣ ਦੀ ਇੱਛਾ ਨਾਲ ਸਹਿਮਤੀ ਜ਼ਾਹਰ ਕਰ ਦਿੱਤੀ, ਪਰ ਕਰਮਾ ਘਰ ਜਾਣ ਲਈ ਉਤਾਵਲਾ ਸੀ। 2.5 ਮਹੀਨੇ ਨਸ਼ਾ ਛੁਡਾਊ ਕੇਂਦਰ ਵਿੱਚ ਬਿਤਾ ਕੇ ਕਰਮਾ ਘਰ ਮੁੜ ਆਇਆ। ਡਾਕਟਰ ਨੇ ਉਸਨੂੰ ਘਰ ਰਹਿੰਦਿਆਂ ਖਾਣ ਲਈ ਕੁਝ ਗੋਲੀਆਂ ਦਿੱਤੀਆਂ। ਉਹ ਗੋਲੀਆਂ ਮੁੱਕ ਜਾਂਦੀਆਂ ਤਾਂ ਉਹ ਡਾਕਟਰ
4: ਸਮਾਚਾਰ ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ। प्रधानमंत्री नरेंद्र मोदी और नॉर्वे के प्रधानमंत्री योनस गौर स्टोरा ने ओस्लो में सीमित और शिष्टमंडल स्तर की बातचीत की। दोनों नेताओं ने संबंधों को पर्यावरण अनुकूल रणनीतिक साझेदारी के स्तर तक ले जाने पर सहमति व्यक्त की। उन्होंने द्विपक्षीय संबंधों की समीक्षा की और व्यापार तथा निवेश, नीली अर्थव्यवस्था, चक्रीय अर्थव्यवस्था, नवीकरणीय ऊर्जा, शिक्षा, विज्ञान और प्रौद्योगिकी, आर्टिफिशियल इंटेलिजेंस, अंतरिक्ष तथा आर्कटिक क्षेत्र सहित विभिन्न क्षेत्रों में सहयोग को और मजबूत करने पर सहमति जताई। दोनों नेताओं ने भारत EFTA व्यापार और आर्थिक साझेदारी समझौते से उत्पन्न होने वाले व्यापक अवसरों का भी उल्लेख किया। बातचीत के बाद संयुक्त संवाददाता सम्मेलन में प्रधानमंत्री नरेंद्र मोदी ने आतंकवाद के खिलाफ भारत के साथ मजबूती से खड़े रहने के लिए नॉर्वे का आभार व्यक्त किया।
5: मैं पिछले वर्ष नॉर्वे आने वाला था, लेकिन पहलगाम में हुए आतंकी हमले के कारण वह यात्रा स्थगित करनी पड़ी। उस कठिन समय में नॉर्वे ने आतंकवाद के विरुद्ध भारत के साथ मजबूती से खड़े होकर सच्ची मित्रता का परिचय दिया। आज जब मैं नॉर्वे आया हूं, तो मैं इस सॉलिडेरिटी के लिए हृदय से आभार व्यक्त करता हूं।
4: प्रधानमंत्री मोदी 5 देशों की यात्रा के अंतिम चरण में कल इटली की राजधानी रोम पहुंचेंगे। ये यात्रा इटली की प्रधानमंत्री जॉर्जिया मेलोनी के निमंत्रण पर हो रही है। श्री मोदी प्रधानमंत्री सुश्री मेलोनी के साथ द्विपक्षीय वार्ता करेंगे। सरकार ने कहा है कि पश्चिम एशिया संकट के कारण आयात में व्यवधान के बावजूद देश के तेल शोधक कारखाने सामान्य रूप से काम कर रहे हैं और भारत के पास कच्चे तेल का पर्याप्त भंडार है। पश्चिम एशिया में हाल की घटनाओं पर

ਦੀਵਾਨਾ ਗਾਉਂ ਨਥਾਨਾ ਪੰਜਾਬ ਸੇ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਔਰ ਯੇ ਹੈ ਮੋਤਾਲਾ ਮਹਾਰਾਜ ਸੇ ਕੁਮਕੁਮ ਸੁਰਲਕਰ ਰਤਨਮਾਲਾ ਸੁਰਲਕਰ ਔਰ ਵਿਜੇ ਸੁਰਲਕਰ ਰਘਵੀ ਨਗਰ ਸੇ ਦਿਲਾਵਰ ਖਾਨ ਹਸੀਨਾ ਬਾਨੋ ਔਰ ਐਲੀਜ਼ਾ ਨਾਇਬ ਵਰੁਣ ਜੋਲਕਰ ਸੇ ਮਹਿੰਦਰ ਸਰਕਟੇ ਵਿਜੇ ਸਰਕਟੇ ਔਰ ਮਿਲਿੰਦ ਸਰਕਟੇ ਜਮਸ਼ੇਦਪੁਰ ਸੇ ਅਨੁਪਮ ਕੁਮਾਰੀ ਅਪੂਰਵ ਸਿੰਘ ਔਰ ਰਾਕੇਸ਼ ਕੁਮਾਰ ਮਾਮੂਲਵਾਲੀ ਮਹਾਰਾਜ ਸੇ ਸੁਪਨ ਤਾਇੜੇ ਵਸੰਤਰਾਵ ਭੋਜਨੇ ਅਨੁਮਤਿ ਆਡੋਕਾਰ ਔਰ ਕੁੰਬਾਰ ਗਲੀ ਕਾਲੇਗਾਓਂ ਸੇ ਪਾਣੂ ਚੰਦਨ ਊਸ਼ਾ ਚੰਦਨ ਔਰ ਪ੍ਰਤੀਕਸ਼ਾ ਚੰਦਨ ਸਿਧਾਰਥ ਨਗਰ ਦਰਿਆਪੁਰ ਬਾਬਲੀ ਸੇ ਗਜਨਨ ਯੇਲੇ ਨਵਦੀਪ ਯੇਲੇ ਔਰ ਸੁਸ਼ੈਲ ਯੇਲੇ ਆਕੋਟ ਸੀ ਵਿਨਾਇਕ ਬੇਂਡੇ ਸ਼੍ਰੀਮਤੀ ਮੰਗਲਾ ਬੇਂਡੇ ਔਰ ਸ਼ੁਭਮ ਬੇਂਡੇ ਔਰ ਗਦਵਾਈ ਨਗਰ ਸਿਦਪੁਰਾ ਟਾਊਨ ਸੇ ਜ਼ੁਬੈਰ ਅਲੀ ਖਾਨ ਸਭਿਆ ਜ਼ੁਬੈਰ ਔਰ ਅੰਜੁਮਨ ਖਾਨ ਸਾਈਨਗਰ ਆਰਵੀ ਮਹਾਰਾਜ ਸੇ ਨਰਿੰਦਰ ਮਿਰਗੇ ਪ੍ਰਿਯਦਰਸ਼ਨੀ ਮਿਰਗੇ ਔਰ ਡਾਕਟਰ ਪ੍ਰਿਯੰਕਾ ਕਾਲ ਪਾਂਡੇ ਜਮਾਨੀਆ ਗਾਜ਼ੀਪੁਰ ਸੇ ਸੁਰੇਸ਼ ਜੈਸਵਾਲ ਉਰਮਿਲਾ ਜੈਸਵਾਲ ਔਰ ਸਵਾਤੀ ਜੈਸਵਾਲ ਔਰ ਯੇ ਹੈ ਜਨਾਬ ਸਹਾਰਨਪੁਰ ਸੇ ਆਸ਼ੂ ਨਾਰੰਗ ਸੁਰੇਸ਼ ਨਾਰੰਗ ਔਰ ਸੋਨਾਲੀ।

ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓ

0: ਇਹ ਚੌਕੇ ਪਾਇਆ ਸਿੱਖਾਂ ਘਰ ਚੜਾਈਆਂ ਗੁਰੂਆਂ ਮਰਤੀਆ ਉਹ ਮੁਆ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਘੂੜੀਆਂ ਲੱਖ ਲੱਖ ਠੱਗੀਆਂ ਪੈਨਾ ਮੀਆਂ ਰਾਤ ਦਿਨ ਜੀ ਨਾਲ ਤੱਕ

ਨਾਨਕ ਤਗ ਨ ਟੁੱਟਾਈ ਜੇ ਤਗ ਹੋ ਵੈ ਜੋਰ ਮਹੱਲਾ ਤੇ ਨਾਇ ਮੰਨੇ ਪਤ ਉਪਜੈ ਸਲਾਹੀ ਸਾਸੂਤ ਦਰਗੈਂਦਰ ਪਾਈਐ ਤਗ ਨ ਧੂੜ ਸਪੂਤ ਮਹੱਲਾ ਤੇ ਤਗ ਨ ਇੰਦਰੀ ਤਗ ਨ ਨਾਰੀ ਭਲਕੈ ਥੁੱਕ ਪਵੈ ਨਿਤ ਦਾੜੀ ਤਗ ਨ ਪੈਰੀ ਤਗ ਨ ਹੱਥੀ ਤਗ ਨ ਦੇਹਵਾ ਤਗ ਨ ਖੀ ਵੇ ਤਗਾਇਆ ਪੈਵਤ ਹੈ ਵੜ ਤਾਗੇ ਅਵਰਾ ਕਟ ਹੈ ਲੈ ਪਹਾੜ ਕਦੇ ਵਿਆਹ ਕਟਕਾ ਗੁਲ ਦਸਹਿਰਾ

ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੈ ਕਾ ਮੈਲ ਪਾਏ ਸੀ। ਖਸਮੈ ਪਾਵੈ ਸੋ ਕਰੇ ਮਨ ਚੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਭੂੜ ਰਹਿਆ ਭਰਪੂਰ। ਮੱਥਾ ਟਿੱਕਾ ਤਿੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਾ ਸਾਈ। ਨੀਲ ਵਸਤਰ ਪੈਰ ਹੋਵੇ ਪਰਵਾ ਮਲੇਸ਼, ਧਾਂ ਲੈ ਪੂਜੈ ਪ੍ਰਾਣ। ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਝੁੰਕੇ ਉੱਪਰ ਕਿਸੇ ਨਾ ਜਾਣ। ਦੇਖਿਆ ਝੁੰਕਾ ਗੱਡੀ ਕਾ, ਉੱਪਰ ਆਏ ਬੈਠੇ ਕੁੜੀਆਂ। ਮਤ ਪਿੱਟੈ ਵੇ ਮਤ ਪਿੱਟੇ ਵਾਨਾ, ਸਾਡਾ ਫਿੱਟੈ ਤਨ ਫਿੱਟੈ ਫੇਟ ਕਰੇਣ ਮਨ ਜੂਠੈ ਚੁਲੀ ਪਰਹੇ। ਕਹੋ ਨਾਨਕ ਸੱਚ ਤਿਹਾਈਐ, ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ।

ਦੇਖਣਾ ਪੈਂਦਾ ਦੇਖਣਾ ਪੈਂਦਾ ਦੇਖਣਾ ਪਾ ਪੌੜੀ ਚਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਏਂਦਾ ਵੱਡ ਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ

0: ਜੋਗ ਨਹਾਰਿਆ
1: ਜੋਗ ਨਹਾ
0: ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫੁਰਮੈਸ ਖਾਇਆ ਵਿਖ ਮਹਿਲ ਤਮਰਨ ਵੀ ਸਾਰਿਆ ਜਰਿਆਈ ਜੋ ਬਣ ਹਾਰਿਆ।

ਪੌੜੀ ਸਤਿਗੁਰੁ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਸੁੱਚੇ ਗਰ ਕਿਉ ਕੋਈ ਨਾ ਪਟਿਓ ਜਾ ਸੁੱਚਾ ਕੇ ਜੇ ਵਿਆ ਲੱਗਾ ਪਣਸਲੋ ਉਹ ਹੱਥੀ ਜਾਏ ਸੁੱਟਿਆ ਕਿਸੇ ਲਗਾ ਦੋ।

ਪੌੜੀ ਸਭਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾਹੀਂ ਐਤ ਜੱਗ ਤਾਂ ਕਾਇਤ ਗਰਭ ਹੰਡੀ ਹੈ ਮੰਦਾ ਕਿਸੇ ਨਾ ਆਖੀਐ ਪਰ ਅੱਖਰ ਇਹੋ ਬੁੱਝੀਐ।

0: ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ ਫਿੱਕਾ ਫਿੱਕਾ ਸੱਦਿਆ ਫਿੱਕਾ ਫਿੱਕੀ ਸੋ ਫਿੱਕਾ ਤਰਕੇ ਸੁੱਟੀਆ ਮੋ ਤੁੱਕਾ ਫਿੱਕੇ ਪਾ ਫਿੱਕਾ ਮੁਰਗੇ ਆਖੀਐ ਪਾਣਾ ਲੈ ਸਜਾ
1: ਅੰਦਰੋਂ ਝੂਠੇ ਪੈਰ ਪਾਰ ਦੁਨੀਆਂ ਅੰਦਰ ਫੈ ਅੱਠ ਸੱਠ ਤੀਰਥ ਜੇ ਨਹਾਵੈ ਉਤਰੈ ਨਾਹੀ ਮੈਂ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੈ ਸੰਸਾਰ ਤਿੰਨ ਨੇ ਹੋ ਲੱਗਾ ਰੱਬ ਛੇਤੀ ਦੇਖ ਲੈ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾਈ ਕਿਸੈ ਕੇ ਬਾਸ ਦਰਬਾਰ ਉੱਪਰ ਖਰਚ ਮੰਗਾ ਜਾਵੇ ਦੇ ਤਾਂ ਖਾਏ ਦੀਵਾਰ ਦੇਖੋ ਕਲਮੇ